ਬੌੜੀ ਸਤਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਨ ਦਰਿਆਈਆਂ ਜਾਤਿ ਸਵਾਣਾ ਤਾਂ ਮਨ ਵਸਾਈਆਂ ਪਰ ਹੁਕਮ ਮਸਤ ਕਾ ਤਰ ਵਿਸ਼ਵ

ਪਹਿਲਾ ਪਹਿਲਾ ਸੱਚਾ ਪਰ ਸੱਚਾ ਬੈਠਾ ਸੱਚਾ ਅੱਗੇ ਰੱਖਿਆ ਕੋਈ ਨਾ ਪਿੱਟਿਓ ਜਾ ਸੱਚਾ ਕਿਸੇ ਵੱਲ ਲੱਗਾ ਆਪਣਾ ਸਲਾਹ ਜਾਏ ਸੱਚਾ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਪੰਜਵਾਂ ਪਾਇਆ ਕਿਰਤ ਤਾਂ ਹਵਾ ਪਾਕ ਪਵਿੱਤ ਪਾਪੀ ਸਿਰਦਨ ਗੜਿਆ ਥੁੱਕਾ ਪਈਆਂ ਜਿਤਮੁਖ ਨਾਮ।

ਕੌੜੀ ਜਿਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਇਆ ਆਪਣਾ ਸਾ ਕਾਲ ਬੁਰੇ ਕਿਉਂ ਕਾਲੀਏ ਮੰਦਾ ਮੁੰਨਾ ਕਿਸ਼ ਦਿਨ ਬਿਨਤਰ ਨਿਆਲੀਏ ਜੋ ਸਾਹਿਬ ਨਾਨਾ ਹਰੀਏ ਤੇ

ਚੱਕਰੀ ਨਾਲੇ ਕਰਨ ਗੱਲਾਂ ਕਰੇ ਘਨੇਰੀਆਂ ਖਸੋਨਾ ਪਾਇਸਾ ਆਪ ਕੋਈ ਸੇਵਾ ਕਰੇ ਤਾਂ ਕਿਛ ਪਾਇਮਾ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸਪਰਵਾਨ ਮਹੱਲਾ।

ਇਹ ਗੁਰੂ ਨਾਮ ਸੁਖਮਿਆਂ ਓਂਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸ ਖਤਕਾ ਪਾਸੇ ਦਸਵੀਂ ਅਕਾਲ ਪ੍ਰਖ ਰਿਛਾਮ ਨੇ ਸਭ ਲੋਕ ਦੀ ਰਿਛਾਮ ਨੇ ਸਰਬਕਾਲ ਜੀ ਦੀ ਰਿਛਾਮ ਨੇ ਸਭ ਲੋਕ ਜੀ ਦੀ ਸਦਾ ਰਿਛਾਮ ਨੇ।

ਕਹਿੰਦੇ ਮਾੜਾ ਜੀ ਮਾਣ ਸਤਿਗੁਰੂ ਨਿਤਾਣੇ ਦੇ ਤਾਰਨੇ ਉੱਠਿਆ ਦੀ ਓਟਨੀ ਆਸਰਿਆ ਦੇ ਆਸਰੇ ਗੁਰੂ ਗਰੀਬ ਨਿਵਾਸ ਜੀ ਆਪ ਜੀ ਦੇ ਅੱਜ ਰੋਜ਼ ਕੀਰਤਨ ਕਰਦਿਆਂ ਹੋਏ ਆਸਭ ਦੇ ਬੈਠਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮਾਈ ਪਾਓ ਸਭ ਦੇ ਬੈਠਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਭਨਾਂ ਦੀ ਲਿਖਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ

ਬੱਲੇ ਹਾਰੇ ਸੱਚਿਆ ਸਹਿਦਾ ਸਹਿਦਾ ਬੱਲੇ ਹਾਰੇ ਤੁਦਿਆ ਗੇ ਦਾਸ ਹੈ ਮਾਰੀ ਵਾਇਰ ਤੁਦਿਆ ਗੇ ਯਾਰ ਦਾਸ ਹੈ ਮਾਰੀ।

ਚੜ੍ਹਦੀ ਕਲਾ ਰੱਖਣੀ। ਮਨਪ੍ਰੀਤ ਕੌਰ ਸੁਪਤਨੀ ਸਰਦਾਰ ਗੁਰਜੋਗ ਸਿੰਘ ਜੀ ਪੁੱਤਰ ਦੀ ਦਾਤ ਦੀ ਯਾਚਨਾ ਕਰਦੇ ਹਨ। ਸੱਚੇ ਪਾਤਸ਼ਾਹ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ ਗ੍ਰਹਿ ਵਿਖੇ ਪੁੱਤਰ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਰੱਖਣੀ। ਸਰਦਾਰ ਗੁਰਵੰਤ ਸਿੰਘ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ।

ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਕਾਕੀ ਜਸਵਿੰਦਰ ਕੌਰ ਜਨਮ ਦਿਨ ਦੇ ਖੁਸ਼ੀਆਂ ਵਜੋਂ ਪਰਿਵਾਰ ਵੱਲੋਂ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਹੋਏ। ਪਾਤਸ਼ਾਹ ਕਿਰਪਾ ਕਰਨਾ, ਕਾਕੀ ਨੂੰ ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਵਿਦਿਆਦਾਨ ਦੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਰੱਖਣੀ। ਬੀਬੀ ਸਿਮਰਨ ਕੌਰ ਸੁਪਤਨੀ ਸਰਦਾਰ ਸਤਪਾਲ ਸਿੰਘ ਜੀ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ। ਪਾਤਸ਼ਾਹ ਪੁੱਤਰ ਦੀ ਦਾਤ ਦੀ ਯਾਚਨਾ ਕਰਦੇ। ਕਿਰਪਾ ਕਰਨਾ, ਪੁੱਤਰ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਗੁਰਸਿੱਖੀ ਜੀਵਨ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਸਰਦਾਰ ਨਿਰਮਲ ਸਿੰਘ ਸਤਪਾਲ ਸਿੰਘ ਜੀ ਸਮੂਹ ਪਰਿਵਾਰ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਸੁੱਖ ਸ਼ਾਂਤੀ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਤਵੀਰ ਕੌਰ ਜੀ ਭਾਟੀਆ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ। ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਇੱਕ

ਚੜ੍ਹਦੀ ਕਲਾ ਰੱਖਣੀ। ਜਤਿੰਦਰ ਸਿੰਘ ਜੀ, ਦਾਰਾ ਸਿੰਘ ਜੀ ਮੋਰਚੇ ਫਤਿਹ ਹੋਣ ਲਈ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੇ ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਰੱਖਣੀ। ਕਾਕਾ ਸ਼ੁਭਕੀਰਤ ਸਿੰਘ, ਸੁਖਵਿੰਦਰ ਸਿੰਘ ਜੀ ਲਾਂਗਰੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਬੇਅੰਤ ਮਾਇਆ ਹਾਜ਼ਰ ਕਰਦੇ। ਕਾਕੇ ਨੂੰ ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ। ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ।

ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਰੱਖਣੀ। ਦੀਪ ਸਿੰਘ ਜੀ ਗੰਗਨ ਸਿੰਘ ਜੀ ਪਾਟਨੁਰ ਵਾਲੇ ਲੰਗਰਾਂ ਵਿੱਚ ਇੱਕ ਮਹੀਨੇ ਦੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਹਾਜ਼ਰ ਕਰਦੇ ਪਾਤਸ਼ਾਹ, ਚੜ੍ਹਦੀ ਕਲਾ ਰੱਖਣੀ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਅੰਗ ਸੰਗ ਸਹਾਈ ਹੋਣਾ। ਜੀ ਗਰੀਬ ਨਿਵਾਜ, ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਗੁਰਮੁਖਾਂ ਨੂੰ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰੂ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸੱਚਖੰਡ ਦਰਬਾਰ ਦੀਆਂ ਹਾਜ਼ਰਿਆ ਵਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੱਸੋ ਖਜ਼ਾਨੇ ਭਰਪੂਰ ਕਰਨਾ, ਨਾਮਦਾਨ ਗੁਰਸਿੱਖੀ ਵਾਲਾ ਜਨ ਵਸਨਾ ਦੇਹ ਅਰੋਗਤਾ ਬਖਸ਼ਣੀ, ਆਸਾ ਮਨਸਾ ਸੰਪੂਰਨ ਕਰਨੀ, ਯਾਤਰਾ ਸਫਲੀ ਕਰਨੀ। ਸਿੱਖਾਂ

0: ਕਚ ਕਚ ਕਰ ਜਾਵੇ ਸੋਹਣੇ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਦੇਗ ਫਤਿਹ ਖਾਲਸੇ ਪੰਥ ਦੀ ਦਿਨਾਂ
1: ਗੁਰੂ ਪਿਆਰੀ ਸਾਧ ਸੰਗਤ ਜੀਓ

0: ਹੈ ਕਿ ਵਾਹਿਗੁਰੂ ਜੀ ਦੇ ਸਨਮੁਖ ਉਚਾਰਦੇ ਨੇ ਵਾਹਿਗੁਰੂ ਜੀ ਪਰਮ ਪਿਤਾ ਪਰਮੇਸ਼ਰ ਜੀ ਜਿਹੜੇ ਆਪ ਜੀਆਂ ਦੇ ਜਨ ਆਪ ਜੀ ਦੀ ਬੰਦਗੀ ਕਰਨ ਵਾਲੇ ਆਪ ਜੀ ਦੇ ਸੰਤ ਜਨ ਆਪ ਜੀ ਦੇ ਸਾਧ ਜਨ ਆਪ ਜੀ ਦੇ ਭਗਤ ਜਨ ਆਪ ਜੀ ਦੇ ਸ੍ਰੇਸ਼ਟ ਜਨ ਹਨ ਨਾ ਹਰ ਜਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਹਰੀ ਜਸ ਨੂੰ ਸੁਨਤ ਕੰਨਾਂ ਦੇ ਨਾਲ ਸੁਣਦੇ ਨੇ ਤੇ ਕੰਨਾਂ ਦੇ ਨਾਲ ਸੁਣਦਿਆਂ ਹੋਇਆ ਉਮਾਹਿਓ ਮਨ ਦੇ ਅੰਦਰ ਅੰਮ੍ਰਿਤ ਨਾਮ ਨੂੰ ਜਪਣੇ ਦੇ ਬਹੁਤੇ ਪ੍ਰੇਮੀ ਹੁੰਦੇ ਨੇ ਮਨ ਦੇ ਅੰਦਰ ਉਮਾਹ ਉਤਸ਼ਾਹ ਖੇੜਾ ਆਉਂਦਾ ਅੰਮ੍ਰਿਤ ਨਾਮ ਨੂੰ ਜਪਣੇ ਦਾ ਆਪ ਜੀ ਦੇ ਸੰਤ ਜਨ ਅੰਮ੍ਰਿਤ ਨਾਮ ਨੂੰ ਸੁਣ ਸੁਣ ਕਰਕੇ ਉਤਸ਼ਾਹ ਦੇ ਸਹਿਤ ਹੁੰਦੇ ਹਨ ਇਸੇ ਪ੍ਰਕਾਰ
1: ਤੇਰੋ ਜਨ ਹਰ ਜਸ ਸੁਨਤ ਉਮਾਹਿਓ
0: ਤੇ ਦੂਸਰੇ ਅਰਥ ਵਿੱਚ ਲੈਣਾ ਹੈ ਕਿ ਜਗਿਆਸੂ ਜਨਾਂ ਦੇ ਸਵਾਲ ਦਾ ਜਵਾਬ ਹੈ ਤੇ ਫਿਰ ਤੇਰੋ ਦਾ ਅਰਥ ਆਏਗਾ ਤਿਸ ਦੇ ਹੇ ਭਾਈ ਤਿਸ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਸੰਤ ਜਨ ਭਗਤ ਜਨ ਨੇ ਨਾ ਉਹ ਵਾਹਿਗੁਰੂ ਜੀ ਦੇ ਜਸ ਨੂੰ ਕੰਨਾਂ ਦੇ ਨਾਲ ਸੁਣਦੇ ਨੇ ਮਹਾਰਾਜ ਸੁਣਨੇ ਦੇ ਨਾਲ ਕੁਛ ਪ੍ਰਾਪਤ ਵੀ ਹੁੰਦਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਉਮਾਹਿਓ ਮਨ ਦੇ ਵਿੱਚ ਉਮਾਹ ਆਉਂਦਾ ਖੇੜਾ ਆਉਂਦਾ ਉਛਾਲ ਆਉਂਦਾ ਉਤਸ਼ਾਹ ਆਉਂਦਾ ਕਿ ਜਿਸ ਵਾਹਿਗੁਰੂ ਜੀ ਦਾ ਐਸਾ ਪਵਿੱਤਰ ਜਸ ਹੈ ਨਾ ਉਸ ਦੇ ਅੰਮ੍ਰਿਤ ਨਾਮ ਨੂੰ ਰਸਨਾ ਦੇ ਨਾਲ ਜਪਣਾ ਕਰੀਏ ਬਹੁਤਾ ਉਤਸ਼ਾਹ ਤਿੰਨਾਂ ਦੇ ਹਿਰਦੇ ਦੇ ਅੰਦਰ ਨਾਮ ਨੂੰ ਜਪਣੇ ਦਾ ਆਉਂਦਾ ਹੈ ਫਿਰ ਬੇਨਤੀ ਕੀਤੀ ਮਹਾਰਾਜ ਇਹ ਨਾਮ ਜਪਣੇ ਦਾ ਉਤਸ਼ਾਹ ਸਾਡੇ ਮਨ ਅੰਦਰ ਪ੍ਰਗਟ ਨਹੀਂ ਹੁੰਦਾ ਕਿਰਪਾ ਕਰਕੇ ਸਾਡੇ ਤਾਂ ਵੀ ਜੁਗਤੀ ਦਿਓ ਸਾਡੇ ਮਨ ਦੇ ਅੰਦਰ ਵੀ ਨਾਮ ਜਪਣੇ ਦਾ ਉਤਸ਼ਾਹ ਪੈਦਾ ਹੋਵੇ ਤਾਂ ਹਜ਼ੂਰ ਫਰਮਾਉਂਦੇ ਹਨ ਜੀ
1: ਤੇਰੋ ਜਨ ਹਰ ਜਸ ਸੁਨਤ ਉਮਾਹਿਓ
0: ਭਾਈ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਜਨ ਭਗਤ ਜਨ ਹਰ ਜਸ ਕਥਨ ਕਰਦੇ ਨੇ ਨਾ ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਵਿੱਚ ਮਿਲ ਕਰਕੇ ਤੁਸੀਂ ਹਰ ਜਸ ਸਰਵਣ ਕਰੋ ਮਹਾਰਾਜ ਫਿਰ ਸਾਨੂੰ ਕੀ ਫਲ ਮਿਲੇਗਾ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਉਮਾਹਿਓ ਭਾਈ ਮਨ ਦੇ ਅੰਦਰ ਉਮਾਹੜਾ ਪੈਦਾ ਹੋ ਜਾਵੇਗਾ ਉਤਸ਼ਾਹ ਪੈਦਾ ਹੋ ਜਾਵੇਗਾ ਪਰਮੇਸ਼ਰ ਜੀ ਦੀ ਬੰਦਗੀ ਕਰਨੇ ਦਾ ਜੋ ਬਚਨ ਕਰਦੇ ਉਹਨਾਂ ਨਾਮ ਜਪਣੇ ਨੂੰ ਚਿੱਤ ਨਹੀਂ ਕਰਦਾ ਮਨ ਨਹੀਂ ਟਿਕਦਾ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਸਰਵਣ ਕਰੋਗੇ ਹਰੀ ਜਸ ਨੂੰ ਮਨ ਦੇ ਅੰਦਰ ਚਾਓ ਪੈਦਾ ਹੋਵੇਗਾ ਨਾਮ ਦਾ ਜਪ ਕਰਨੇ ਦਾ ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀ
1: ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ
0: ਮਹਾਰਾਜ ਉਹਨਾਂ ਸੰਤ ਜਨਾਂ ਦੇ ਮਨ ਦਾ ਪ੍ਰੇਮ ਕਿਹੋ ਜਿਹਾ ਹੁੰਦਾ ਹੈ ਤੇ ਹਜ਼ੂਰ ਫਰਮਾਉਂਦੇ ਨੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੋਭਾ ਵੇਖ ਵੇਖ ਕੇ ਉਹਨਾਂ ਦੇ ਮਨਾਂ ਦੇ ਅੰਦਰ ਬ੍ਰਹਮ ਗਿਆਨ ਰੂਪੀ ਚਾਨਣਾ ਬ੍ਰਹਮ ਗਿਆਨ ਰੂਪੀ ਪ੍ਰਕਾਸ਼ ਉਤਪੰਨ ਹੋ ਜਾਂਦਾ ਹੈ ਜੀਓ
1: ਜਤ ਕਤ ਪੇਖੋ ਆਹਿਓ
0: ਐਸੀ ਉਹਨਾਂ ਦੀ ਪਵਿੱਤਰ ਨਿਰਮਲ ਦ੍ਰਿਸ਼ਟੀ ਹੋ ਜਾਂਦੀ ਹੈ ਜਿੱਥੇ ਕਿੱਥੇ ਵੀ ਤੱਕਦੇ ਨੇ ਆਹਿਓ ਤਿਸ ਪਰਮੇਸ਼ਰ ਜੀ ਨੂੰ ਹੀ ਦੇਖਦੇ ਨੇ ਸਰਬਤ ਜਗ੍ਹਾ ਤੇ ਤਿਸ ਪਰਮੇਸ਼ਰ ਜੀ ਨੂੰ ਹੀ ਵਸਦਿਆਂ ਹੋਇਆਂ ਭਾਈ ਉਹ ਦੀਦਾਰ ਕਰਦੇ ਨੇ ਉਸੇ ਦੀ ਜੋਤ ਜ਼ਰੇ ਜ਼ਰੇ ਦੇ ਅੰਦਰ ਕਿਣਕੇ ਕਿਣਕੇ ਦੇ ਅੰਦਰ ਤੱਕਦੇ ਹਨ ਜੀਓ
1: ਸਭ ਤੇ ਪਰਾ ਤੇ ਉੱਚਾ
0: ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਦੇ ਕੁਛ ਗੁਣ ਵੀ ਕਥਨ ਕਰਕੇ ਸੁਣਾਓ ਤੇ ਹਜ਼ੂਰ ਜੀ ਬਚਨ ਕਰਨਾ ਕਰਦੇ ਨੇ ਭਾਈ ਜੋ ਪਰਮੇਸ਼ਰ ਜੀ ਨੇ ਸਭ ਤੇ ਪਰਾ ਹੈ ਸਾਰਿਆਂ ਤੋਂ ਪਰਾ ਰੂਪ ਨੇ ਦੁਨੀਆਂ ਤੋਂ ਪਰਾ ਰੂਪ ਕਹੇ ਜਾਂਦੇ ਨੇ ਦੇਵਤੇ ਦੇਵਤਿਆਂ ਤੋਂ ਪਰਾ ਰੂਪ ਕਹੇ ਜਾਂਦੇ ਨੇ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਤੇ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇਵਤਿਆਂ ਤੇ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਕਰਕੇ ਵੀ ਉਰਵਾਰ ਪਾਰ ਪਾਏ ਜਾਣ ਯੋਗ ਨਹੀਂ ਨੇ ਅਰਥਾਤ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਤੋਂ ਵੀ ਤਿਸਦਾ ਪਾਰਾਵਾਰ ਉਰਵਾਰ ਆਦਿ ਅੰਤ ਨਹੀਂ ਪਾਇਆ ਜਾਂਦਾ ਸਭ ਤੇ ਪਰੈ ਇਸ ਪ੍ਰਕਾਰ ਪਰਮੇਸ਼ਰ ਜੀ ਸਾਰੀ ਪ੍ਰਕਿਰਤੀ ਤੋਂ ਵੀ ਪਰਾ ਰੂਪ ਨੇ ਤਿੰਨਾਂ ਦੇਵਤਿਆਂ ਤੋਂ ਵੀ ਪਰਾ ਰੂਪ ਨੇ ਪਰੈ ਤੇ ਉੱਚਾ ਇਸ ਪ੍ਰਕਾਰ ਪਰਾ ਰੂਪ ਤੇ ਹਨ ਜਿਹੜੇ ਪਰੇ ਤੋਂ ਪਰੇ ਨੇ ਉਹਨਾਂ ਤੋਂ ਵੀ ਪਰੇ ਰੂਪ ਨੇ ਤੇ ਪਰਮੇਸ਼ਰ ਜੀ ਸਾਰਿਆਂ ਤੋਂ ਉੱਚੇ ਨੇ ਸਾਰਿਆਂ ਤੋਂ ਸੁੱਚੇ ਨੇ ਪਰਮੇਸ਼ਰ ਜੀ ਦਾ ਜਸ ਨਾਮ ਵੀ ਸਭ ਤੋਂ ਉੱਚਾ ਸਭ ਤੋਂ ਪਵਿੱਤਰ ਹੈ
1: ਹਰ ਗੰਭੀਰ ਅਥਾਹਿਓ
0: ਫਿਰ ਪਰਮੇਸ਼ਰ ਜੀ ਗਹਿਰ ਅਤਿਅੰਤ ਡੂੰਘੇ ਨੇ ਗੰਭੀਰ ਨਿਰਹਲ ਨੇ ਅਥਾਹਿਓ ਅਤੁੱਲ ਸਰੂਪ ਨੇ

0: ਅਪ੍ਰਾਪਤ ਰੂਪ ਨੇ। ਅਥਾਹਯੋ ਤਿਸ ਪਰਮੇਸ਼ਰ ਜੀ ਦਾ ਥਾਹ ਅੰਤ ਨਹੀਂ ਜਾਣਿਆ ਜਾਂਦਾ ਹੈ ਜੀਓ।
1: ਪੋਤ ਪੋਤ ਮਿਲਿਓ ਭਗਤਨ ਕਾ।
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਪਰੇ ਤੋਂ ਪਰੇ ਨੇ, ਫਿਰ ਸੰਤ ਜਨਾਂ ਦਾ ਤਿਸ ਦੇ ਨਾਲ ਪਿਆਰ ਕਿਵੇਂ ਬਣਦਾ ਹੈ? ਕਿਉਂਕਿ ਫਿਰ ਪਰਮੇਸ਼ਰ ਜੀ ਤੇ ਪਰੇ ਤੋਂ ਪਰੇ ਅਪ੍ਰਾਪਤ ਰੂਪ ਬਹੁਤ ਦੂਰ ਹੋਏ ਨਾ। ਤੇ ਜਿਹੜੇ ਪਰਮੇਸ਼ਰ ਜੀ ਸਦਾ ਦੂਰ ਰੂਪ ਹੀ ਨੇ, ਉਸ ਦੇ ਨਾਲ ਸੰਤ ਜਨਾਂ ਦਾ ਪ੍ਰੇਮ ਕਿਵੇਂ ਬਣ ਆਉਂਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਆਪਣੇ ਸੰਤ ਜਨਾਂ ਤੋਂ ਦੂਰ ਨਹੀਂ, ਆਪਣੇ ਸੰਤ ਜਨਾਂ ਦੇ ਨਾਲ ਤਾਂ ਓਤ ਪੋਤ ਮਿਲਿਓ ਭਗਤਨ ਕਾਉ, ਆਪਣੇ ਭਗਤ ਜਨਾਂ ਨੂੰ ਓਤ ਪੋਤ ਰੂਪ ਹੋ ਕਰਕੇ ਮਿਲੇ ਹੋਏ ਨੇ। ਤਾਣੇ ਪੇਟੇ ਦੀ ਨਿਆਈ ਮਿਲੇ ਹੋਏ ਨੇ। ਜਿਸ ਪ੍ਰਕਾਰ ਤਾਣਾ ਪੇਟਾ ਸਾਧ ਸੰਗਤ ਜੀ ਕਿਹਾ ਜਾਂਦਾ, ਕੱਪੜੇ ਬੁਣੇ ਜਾਂਦੇ ਸਨ ਨਾ, ਅੱਜ ਵੀ ਕੁਝ ਥਾਵਾਂ 'ਤੇ ਹੱਥਾਂ ਦੇ ਨਾਲ ਕੱਪੜਾ ਬੁਣਿਆ ਜਾਂਦਾ। ਪਹਿਲਾਂ ਚਰਖੇ ਦੇ ਨਾਲ ਕਪਾਹ ਨੂੰ ਕੱਤ ਕੇ ਸੂਤ ਬਣਾਇਆ ਜਾਂਦਾ ਸੀ, ਫਿਰ ਸੂਤ ਦੇ ਨਾਲ ਬਸਤਰ ਬੁਣੇ ਜਾਇਆ ਕਰਦੇ ਸਨ, ਜਿਵੇਂ ਭਗਤ ਕਬੀਰ ਸਾਹਿਬ ਜੀ ਵੀ ਬਸਤਰ ਬੁਣਿਆ ਕਰਦੇ ਸਨ। ਇਸੇ ਪ੍ਰਕਾਰ ਬੀਬੀਆਂ ਮਾਤਾਵਾਂ ਕਰੋਸ਼ੀਏ ਦੇ ਨਾਲ ਜਾਂ ਸਲਾਈਆਂ ਦੇ ਨਾਲ ਸਵੈਟਰ ਇਤਿਆਦਿਕ ਬੁਣਦੀਆਂ ਨੇ। ਅਤੇ ਸਾਧ ਸੰਗਤ ਜੀ ਜਿਹੜਾ ਸਵੈਟਰ ਬੁਣਿਆ ਹੁੰਦਾ ਹੈ, ਵੇਖਣ ਨੂੰ ਇੱਕ ਪੜਦਾ ਇੱਕ ਰੂਪ ਹੀ ਲੱਗਦਾ ਨਾ, ਪਰ ਉਸ ਦੇ ਵਿੱਚ ਉੱਨ ਦੇ ਜਿਹੜੇ ਧਾਗੇ ਨੇ ਉਹ ਆਡੇ ਰੁੱਖ ਅਤੇ ਲੰਬੇ ਰੁੱਖ ਹੋਇਆ ਕਰਦੇ ਨੇ। ਇਸ ਪ੍ਰਕਾਰ ਉਣਿਆ ਹੋਇਆ ਕੱਪੜਾ ਲੰਬਾ ਥਾਂ ਨੂੰ ਕੋਈ ਵੀ ਲੈ ਲਈਏ, ਜਿਹੜੇ ਲੰਬੇ ਰੁੱਖ ਅਤੇ ਆਡੇ ਰੁੱਖ ਉਸ ਦੇ ਅੰਦਰ ਧਾਗੇ ਹੋਇਆ ਕਰਦੇ ਨੇ, ਉਸ ਨੂੰ ਕਿਹਾ ਜਾਂਦਾ ਤਾਣਾ ਅਤੇ ਪੇਟਾ। ਲੰਬੇ ਰੁੱਖ ਵਿੱਚ ਤਾਣਾ, ਇਸੇ ਪ੍ਰਕਾਰ ਜੋ ਆਡੇ ਰੁੱਖ ਨੂੰ ਪਾਇਆ ਜਾਵੇ ਤਾਂ ਇਸ ਨੂੰ ਪੇਟਾ ਕਿਹਾ ਜਾਂਦਾ। ਥੋੜ੍ਹੇ ਜੇ ਪੁਰਾਣੇ ਸਮੇਂ ਵੱਲ ਨੂੰ ਜਾਈਏ, ਪਿੰਡਾਂ ਵਿੱਚ ਹੁਣ ਵੀ ਰਿਵਾਜ ਹੈ ਵਾਣ ਲੈ ਕਰਕੇ ਸਾਣ ਇਤਿਆਦਿਕ ਦਾ ਜਾਂ ਮੁੰਜ ਦਾ, ਅਤੇ ਹੱਥਾਂ ਦੇ ਨਾਲ ਮੰਜੇ ਉਣੇ ਜਾਇਆ ਕਰਦੇ ਨੇ। ਤਾਂ ਜਦੋਂ ਮੰਜੇ ਉਣੇ ਜਾਇਆ ਕਰਦੇ ਨੇ ਨਾ, ਅਤੇ ਪਹਿਲਾਂ ਕਿਹਾ ਜਾਂਦਾ ਜੀ ਇਸ ਨੂੰ ਤਾਣਾ ਪਾ ਦਈਏ, ਫਿਰ ਪੇਟਾ ਪਾਇਆ ਜਾਂਦਾ। ਲੰਬੇ ਰੁੱਖ ਅਤੇ ਆਡੇ ਰੁੱਖ ਤੰਦ ਹੋਣ, ਰੱਸੀਆਂ ਹੋਣ, ਧਾਗੇ ਹੋਣ, ਇਸੇ ਪ੍ਰਕਾਰ ਉੱਨ ਹੋਵੇ, ਉਸ ਨੂੰ ਤਾਣਾ ਅਤੇ ਪੇਟਾ ਕਿਹਾ ਜਾਂਦਾ। ਬਸਤਰ ਤਾਂ ਸਭਨਾਂ ਨੇ ਪਹਿਨੇ ਨੇ ਨਾ, ਬਸਤਰ ਨੂੰ ਦੇਖੀਏ ਤਾਂ ਧਾਗਾ ਕੋਈ ਨਜ਼ਰ ਨਹੀਂ ਆਉਂਦਾ, ਮੂਲ ਰੂਪ ਵਿੱਚ ਕੱਪੜਾ ਹੀ ਨਜ਼ਰ ਆਉਂਦਾ। ਪਰ ਕੱਪੜਾ ਕਿਵੇਂ ਬਣਿਆ ਜੀ? ਲੰਬੇ ਰੁੱਖ ਅਤੇ ਆਡੇ ਰੁੱਖ ਧਾਗੇ ਜਿਹੜੇ ਨੇ ਗੁੰਦੇ ਹੋਏ ਨੇ, ਮਿਲਾਏ ਹੋਏ ਨੇ। ਇਸ ਪ੍ਰਕਾਰ ਇਸ ਨੂੰ ਕਿਹਾ ਜਾਂਦਾ ਤਾਣਾ ਅਤੇ ਪੇਟਾ। ਜਦੋਂ ਤਾਣਾ ਪੇਟਾ ਮਿਲ ਗਿਆ ਤਾਂ ਤਾਣਾ ਅਤੇ ਪੇਟਾ ਵੱਖਰਾ ਵੱਖਰਾ ਨਜ਼ਰ ਨਹੀਂ ਆਉਂਦਾ, ਇੱਕ ਬਸਤਰ ਇੱਕ ਕੱਪੜਾ ਹੀ ਨਜ਼ਰ ਆਉਂਦਾ ਹੈ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਕੱਪੜੇ ਦੇ ਅੰਦਰ ਤਾਣਾ ਪੇਟਾ ਰਲ ਮਿਲ ਰਿਹਾ ਹੈ, ਇੱਕ ਦੂਸਰੇ ਦੇ ਅੰਦਰ ਗੁੰਦਿਆ ਹੋਇਆ ਹੈ, ਇੱਕ ਰੂਪ ਹੀ ਹੋ ਰਿਹਾ ਨਾ, ਇਸ ਪ੍ਰਕਾਰ ਪਰਮੇਸ਼ਰ ਜੀ ਆਪਣੇ ਸੰਤ ਜਨਾਂ ਦੇ ਨਾਲ, ਭਗਤ ਜਨਾਂ ਦੇ ਨਾਲ ਇੱਕਮਿਕ ਰੂਪ ਹੀ ਹੋ ਰਹੇ ਨੇ। ਸੰਤ ਜਨ ਅਤੇ ਪਰਮੇਸ਼ਰ ਜੀ ਦੇ ਅੰਦਰ ਕੋਈ ਭੇਦ ਨਹੀਂ ਹੋਇਆ ਜਾਂਦਾ। ਸੰਤਾਂ ਕਉ ਮਤ ਕੋਈ ਨਿੰਦਾਉ, ਸੰਤ ਰਾਮ ਹੈ ਏਕੋ। ਸੰਤ ਜਨ ਅਤੇ ਪਰਮੇਸ਼ਰ ਜੀ ਦੇ ਪਿਆਰੇ ਓਤ ਪੋਤ, ਤਾਣੇ ਪੇਟੇ ਦੀ ਨਿਆਈ ਤਦਾਕਾਰ ਹੋਏ ਰਹਿੰਦੇ, ਮਿਲੇ ਹੋਏ ਰਹਿੰਦੇ, ਇੱਕ ਰੂਪ ਹੀ ਹੋਏ ਰਹਿੰਦੇ ਹਨ ਜੀਓ।
1: ਪਰਦਾ ਲਾਹਿਓ,
0: ਪਰਮੇਸ਼ਰ ਜੀ ਨੇ ਆਪਣੇ ਪਿਆਰਿਆਂ ਦੇ ਹਿਰਦਿਆਂ ਦੇ ਅੰਦਰੋਂ ਭਰਮ ਦਾ ਪਰਦਾ ਹੀ ਲਾਹ ਦਿੱਤਾ ਹੈ। ਇਸ ਪ੍ਰਕਾਰ ਜੇ ਤੇ ਵਿੱਚ ਕੋਈ ਪੜਦਾ ਹੋਵੇ ਫਿਰ ਤੇ ਦੋ ਹੋਣ, ਪਰ ਪੜਦਾ ਹੀ ਉਤਾਰ ਦਿੱਤਾ ਹੈ ਭਰਮ ਦਾ, ਏਕਮੇਕ ਰੂਪ ਹੀ ਹੋ ਰਹੇ ਹਨ ਜੀ।
1: ਗੁਰ ਪ੍ਰਸਾਦ ਗਾਵੇ ਗੁਣ ਨਾਨਕ।
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਦਾ ਹੀ ਗਾਉਂਦੇ ਹਨ।
1: ਸਹਿਜ ਸਮਾਧ ਸਮਾਹਿਓ,
0: ਇਸ ਪ੍ਰਕਾਰ ਭਾਈ ਸਹਿਜ ਅਚੋਤ ਸਰੂਪ ਪਰਮੇਸ਼ਰ ਜੀ ਅੰਦਰ ਸਮਾਧ ਨਿਰਵਿਕਲਪ ਸਮਾਧੀ ਕਰਕੇ ਸਮਾਹਿਓ ਸਮਾਏ ਰਹਿੰਦੇ ਨੇ। ਸਮਾਹਿਓ ਸਮਾਹੜਾ ਬਣਿਆ ਰਹਿੰਦਾ ਕਿ ਨਿਰਵਿਕਲਪ ਹੋ ਕਰਕੇ ਪਰਮੇਸ਼ਰ ਜੀ ਦੀ ਬੰਦਗੀ ਦੇ ਅੰਦਰ ਹੀ ਜੁੜੇ ਰਹੀਏ, ਫਿਰ ਸਾਰੀਆਂ ਸੰਕਲਪਾਂ ਅਤੇ ਵਿਕਲਪਾਂ ਦਾ ਤਿਆਗ ਕਰਕੇ ਸਿਮਰਨ ਦੇ ਵਿੱਚ ਜੁੜ ਕਰਕੇ ਸਿਮਰਨ ਰੂਪ ਹੀ ਹੋਏ ਰਹਿੰਦੇ ਹਨ ਜੀਓ।
1: ਕਾਨੜਾ ਮਹੱਲਾ ਪੰਜਵਾ।
0: ਕਾਨੜਾ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਸੰਤਨ ਪਹਿ ਆਪ ਉਧਾਰਨ ਆਇਓ।
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸੰਤ ਜਾਨੀ ਪਰਮੇਸ਼ਰ ਜੀ ਦੇ ਨਾਲ ਪਿਆਰ ਕਰਦੇ ਨੇ ਜਾਂ ਪਰਮੇਸ਼ਰ ਜੀ ਵੀ ਸੰਤਾਂ ਦੇ ਨਾਲ ਪਿਆਰ ਕਰਦੇ ਨੇ? ਕਿਰਪਾ ਕਰਕੇ ਦੱਸੋ ਜੀ। ਅਤੇ ਹਜ਼ੂਰ ਫਰਮਾਉਂਦੇ ਨੇ, ਭਾਈ ਵਾਹਿਗੁਰੂ ਜੀ ਪਰਮੇਸ਼ਰ ਜੀ ਆਪਣੇ ਸੰਤ ਜਨਾਂ ਦੇ ਨਾਲ ਅਤਿਅੰਤ ਪਿਆਰ ਕਰਦੇ ਨੇ। ਮਹਾਰਾਜ ਕੋਈ ਉਦਾਹਰਣ ਦੇ ਕੇ ਤਾਂ ਸਮਝਾਓ ਨਾ। ਅਤੇ ਹਜ਼ੂਰ ਬਚਨ ਕਰਦੇ ਨੇ, ਜਦੋਂ ਸੰਤ ਜਨਾਂ ਦੇ ਉੱਪਰ ਕੋਈ ਭੀੜਾ ਬਣ ਜਾਂਦੀ ਹੈ ਨਾ, ਜਦੋਂ ਕੋਈ ਵਿਪਤਾ ਬਣ ਜਾਂਦੀ ਹੈ ਨਾ, ਜਦੋਂ ਕੋਈ ਸੰਤਾਂ ਦਾ ਅਨਾਦਰ ਕਰਨਾ ਚਾਹੁੰਦਾ ਨਾ, ਅਤੇ ਪਰਮੇਸ਼ਰ ਜੀ ਆਪਣੇ ਸੰਤ ਜਨਾਂ ਦਾ ਉਧਾਰ ਕਰਨ ਵਾਸਤੇ ਆਪ ਪ੍ਰਗਟ ਹੋ ਜਾਂਦੇ ਨੇ। ਜਿਵੇਂ ਪ੍ਰਹਿਲਾਦ ਭਗਤ ਦੀ ਰੱਖਿਆ ਵਾਸਤੇ ਨਰਸਿੰਘ ਰੂਪ ਹੋ ਕਰਕੇ ਥੰਮ ਨੂੰ ਪਾੜ ਕੇ ਪ੍ਰਗਟ ਹੋ ਗਏ, ਜਿਵੇਂ ਭਗਤ ਨਾਮਦੇਵ ਸਾਹਿਬ ਜੀ ਦਾ ਬ੍ਰਾਹਮਣਾ ਪੰਡਤਾਂ ਨੇ ਨਿਰਾਦਰ ਕਰਨਾ ਚਾਹਿਆ, ਧੱਕੇ ਮਾਰ ਕੇ ਮੰਦਰ ਚੋਂ ਉਠਾਲ ਦਿੱਤਾ ਤੇ ਤਿੰਨਾਂ ਨੇ ਹਰ ਜਸ ਕਥਨ ਕੀਤਾ, ਭੀਨੜੀ ਜਾਤ ਮੇਰੀ ਜਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕਉ ਆਇਆ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜ ਗਏ, ਪ੍ਰੇਮ ਦੇ ਉਲਾਂਭੇ ਵੀ ਦਿੱਤੇ ਤੇ ਇਸੇ ਪ੍ਰਕਾਰ ਬਚਨ ਹੈ ਨਾ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਸ਼ਾ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰਗੁਣ ਉਚਰੈ ਭਗਤ ਜਨਾ ਕਾ ਦੇਹੁਰਾ ਫਿਰੈ। ਜਿਵੇਂ ਜਿਵੇਂ ਪਰਮੇਸ਼ਰ ਜੀ ਦੇ ਪਿਆਰੇ ਭਗਤ ਜਨ ਭਗਤ ਨਾਮਦੇਵ ਸਾਹਿਬ ਜੀ ਹਰ ਜਸ ਨੂੰ ਉਚਾਰਦੇ ਨੇ, ਥੋੜ੍ਹੇ ਦਿਨ ਪਹਿਲਾਂ ਵੀ ਬਚਨ ਆਇਆ ਸੀ ਗੁਰਬਾਣੀ ਦੇ ਅੰਦਰ ਪ੍ਰਸੰਗ ਵਿੱਚ ਕਿ ਪਰਮੇਸ਼ਰ ਜੀ ਨੇ ਆਤ ਭੁਜ ਰੂਪ ਅਪਾਰ ਲਾ, ਅਤਿਅੰਤ ਲੰਮੀਆਂ ਲੰਮੀਆਂ ਭੁਜਾਵਾਂ ਵਾਲਾ, ਲੰਮੀਆਂ ਬਾਹਾਂ ਵਾਲਾ ਰੂਪ ਧਾਰਨ ਕੀਤਾ ਤੇ ਜੱਫਾ ਮਾਰ ਕੇ ਮੰਦਰ ਨੂੰ ਤੇ ਮੰਦਰ ਹੀ ਘੁਮਾ ਦਿੱਤਾ। ਇਸ ਪ੍ਰਕਾਰ ਆਪਣੇ ਪਿਆਰਿਆਂ ਦੀ ਰਖਵਾਲੀ ਵਾਸਤੇ ਪਰਮੇਸ਼ਰ ਜੀ ਆਪ ਪੁੱਜ ਜਾਂਦੇ ਹਨ। ਸੋ ਹਜ਼ੂਰ ਫਰਮਾਉਂਦੇ ਨੇ, ਐਸਾ ਪਿਆਰ ਹੈ ਵਾਹਿਗੁਰੂ ਜੀ ਦਾ ਆਪਣੇ ਸੰਤਾਂ ਦੇ ਨਾਲ, ਭਗਤਾਂ ਦੇ ਨਾਲ ਆਪ ਉਧਾਰ ਕਰਨ ਵਾਸਤੇ ਆ ਜਾਂਦੇ ਨੇ। ਭਗਤ ਧੰਨਾ ਸਾਹਿਬ ਜੀ ਅਰਦਾਸਾਂ ਕਰਦੇ ਨੇ, ਮਹਾਰਾਜ ਕਿਰਪਾਲਤਾ ਕਰਕੇ ਦਰਸ਼ਨ ਦਿਓ ਤੇ ਭੋਜਨ ਪ੍ਰਸ਼ਾਦਾ ਛਕੋ, ਤੇ ਪਰਮੇਸ਼ਰ ਜੀ ਸਾਖਿਆਤਕਾਰ ਹੋ ਕਰਕੇ ਭਗਤ ਧੰਨੇ ਜੀ ਦਾ ਪ੍ਰਸ਼ਾਦਾ ਛਕਦੇ ਨੇ, ਉਹਨਾਂ ਦੀ ਕਿਰਤ ਦੇ ਵਿੱਚ ਉਹਨਾਂ ਦਾ ਬਚਨ ਮੰਨ ਕਰਕੇ ਸਾਰੇ ਪ੍ਰਕਾਰ ਸਰਬਤ ਪ੍ਰਕਾਰ ਸਾਥ ਦਿੰਦੇ ਨੇ, ਖੂਹ ਗੇੜਦੇ ਨੇ, ਬਲਦਾਂ ਨੂੰ ਹੱਕਦੇ ਨੇ, ਕਿਆਰੇ ਮੋੜਦੇ ਨੇ, ਗੋਡੀਆਂ ਕਰਦੇ ਨੇ, ਫਸਲਾਂ ਬੀਜਦੇ ਨੇ। ਇਸ ਪ੍ਰਕਾਰ ਵਾਹਿਗੁਰੂ ਜੀ ਆਪਣੇ ਪਿਆਰਿਆਂ ਦਾ ਉਧਾਰ ਕਰਨ ਵਾਸਤੇ ਆਪ ਹੀ ਆਉਂਦੇ ਹਨ ਜੀ। ਉਹ ਫਿਰ ਪੜ ਦਿਓ,
1: ਸੰਤਨ ਪਹੇ ਆਪ ਉਧਾਰਨ ਆਇਓ।
0: ਸਾਧ ਸੰਗਤ ਜੀ, ਇੱਕ ਰਾਜੇ ਦੀ ਸਭਾ ਲੱਗੀ ਹੋਈ ਸੀ ਤੇ ਸੰਤ ਜਨ ਮਹਾਤਮਾ ਜਨ ਕਥਾ ਕਰ ਰਹੇ ਨੇ ਤੇ ਬਚਨ ਕੀਤਾ ਕਿ ਪਰਮੇਸ਼ਰ ਜੀ ਆਪਣੇ ਪਿਆਰਿਆਂ ਦੇ ਉਧਾਰ ਵਾਸਤੇ ਆਪ ਪਹੁੰਚ ਜਾਂਦੇ ਨੇ। ਸੰਤ ਜਨਾਂ ਦੇ ਉੱਪਰ ਕੋਈ ਭੀੜਾ ਬਣ ਜਾਵੇ, ਬਿਪਤਾ ਬਣ ਜਾਵੇ ਨਾ, ਤੇ ਭਗਤ ਜਨ ਸੱਚੇ ਦਿਲ ਦੇ ਨਾਲ ਹਿਰਦੇ ਦੇ ਵਿੱਚੋਂ ਜੁੜ ਕਰਕੇ ਅਰਜ਼ੋਈ ਕਰਦੇ ਨੇ ਤੇ ਪਰਮੇਸ਼ਰ ਜੀ ਚੱਟ ਉੱਥੇ ਪਹੁੰਚ ਜਾਂਦੇ ਨੇ। ਰਾਜੇ ਨੇ ਕਥਾ ਸੁਣੀ ਤੇ ਮਨ ਵਿੱਚ ਸ਼ੰਕਾ ਆ ਗਿਆ, ਕਹਿਣ ਲੱਗਾ, ਮਹਾਤਮਾ ਜੀ, ਮੈਨੂੰ ਤੁਹਾਡੇ ਬਚਨ ਦੇ ਉੱਪਰ ਪ੍ਰਤੀਤੀ ਨਹੀਂ ਆਈ, ਭਰੋਸਾ ਨਹੀਂ ਆਇਆ, ਮੇਰੇ ਮਨ ਦੇ ਅੰਦਰ ਇੱਕ ਸ਼ੱਕ ਉਤਪੰਨ ਹੋ ਗਿਆ, ਮੇਰੇ ਮਨ ਦੇ ਅੰਦਰ ਇੱਕ ਭਰਮ ਪੈ ਗਿਆ। ਮਹਾਂਪੁਰਖਾਂ ਨੇ ਪੁੱਛਿਆ, ਰਾਜਨ ਕੀ ਭਰਮ ਪੈ ਗਿਆ ਤੇਰੇ ਮਨ ਦੇ ਅੰਦਰ? ਕਹਿਣ ਲੱਗਾ, ਮਹਾਰਾਜ, ਤੁਸੀਂ ਨਾਲੇ ਤੇ ਪਰਮੇਸ਼ਰ ਜੀ ਨੂੰ ਰਾਜਿਆਂ ਦੇ ਰਾਜੇ ਤੇ ਮਹਾਰਾਜਿਆਂ ਦੇ ਮਹਾਰਾਜੇ ਕਥਨ ਕਰਦੇ ਹੋ। ਤੇ ਸੰਤ ਜਨਾਂ ਨੇ ਕਿਹਾ, ਭਾਈ, ਇਸ ਦੇ ਵਿੱਚ ਸ਼ੱਕ ਵੀ ਕੀ ਹੈ? ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਤੁਮ ਹੋ ਸਭ ਲੋਗਨ ਕੇ ਰਾਜਾ। ਇਸ ਪ੍ਰਕਾਰ ਸਾਰਿਆਂ ਲੋਕਾਂ ਦੇ ਰਾਜੇ ਨੇ, ਕੋਈ ਇੱਕ ਲੋਕ ਇੱਕ ਪ੍ਰਿਥਵੀ ਮੰਡਲ ਦੇ ਨਹੀਂ, ਜਿੰਨੇ ਕਰੋੜਾਂ ਬ੍ਰਹਿਮੰਡ ਕਰੋੜਾਂ ਲੋਕ ਕਹੇ ਜਾਂਦੇ ਨੇ, ਪਰਮੇਸ਼ਰ ਜੀ ਸਾਰਿਆਂ ਦੇ ਹੀ ਰਾਜਾ ਰੂਪ ਨੇ। ਤੇ ਰਾਜਾ ਕਹਿਣ ਲੱਗਾ, ਫਿਰ ਇਹੋ ਤੇ ਡਾਊਟ ਹੈ ਮੇਰੇ ਮਨ ਦੇ ਅੰਦਰ, ਇਹੋ ਤੇ ਸ਼ੱਕ ਹੈ, ਮੈਂ ਇੱਕ ਛੋਟੇ ਜਿਹੇ ਦੇਸ਼ ਦਾ, ਛੋਟੀ ਜਿਹੀ ਰਿਆਸਤ ਦਾ ਰਾਜਾ ਹੈ ਤੇ ਮੈਨੂੰ ਆਪਣਾ ਕੰਮ ਕਰਨ ਵਾਸਤੇ ਆਪ ਨਹੀਂ ਕਰ ਜਾਣਾ ਪੈਂਦਾ। ਕੋਈ ਕੰਮ ਕਰਨਾ ਹੋਵੇ, ਕਿਸੇ ਨੂੰ ਸਹਾਇਤਾ ਦੀ ਲੋੜ ਹੋਵੇ, ਮੈਂ ਸਿਪਾਹੀ ਭੇਜ ਦਿੰਦਾ, ਕਿਧਰੇ ਕੋਈ ਚੋਰ ਧਾੜਵੀ ਪ੍ਰਜਾ ਨੂੰ ਤੰਗ ਕਰਦੇ ਹੋਣ, ਮੈਂ ਆਪਣੇ ਕੋਤਵਾਲ ਨੂੰ ਭੇਜ ਦਿੰਦਾ, ਕਿਧਰੇ ਕੋਈ ਬਗਾਵਤ ਹੋ ਜਾਵੇ, ਮੈਂ ਆਪਣੇ ਸੈਨਾਪਤੀ ਨੂੰ ਭੇਜ ਦਿੰਦਾ, ਮੈਨੂੰ ਮੇਰਾ ਕੰਮ ਕਰਨ ਵਾਸਤੇ ਆਪ ਨਹੀਂ ਜਾਣਾ ਪੈਂਦਾ, ਮੇਰਾ ਹੁਕਮ ਚੱਲਦਾ, ਭਾਵੇਂ ਕਿ ਮੈਂ ਛੋਟੀ ਜਿਹੀ ਰਿਆਸਤ ਦਾ ਰਾਜਾ ਹੈ ਤਾਂ ਵੀ ਹੁਕਮ ਚੱਲਦਾ। ਤੇ ਜਿਹੜੇ ਪਰਮੇਸ਼ਰ ਜੀ ਕਰੋੜਾਂ ਬ੍ਰਹਿਮੰਡਾਂ ਦੇ ਰਾਜੇ ਨੇ, ਭਗਤ ਜਨਾਂ ਦੇ ਉੱਪਰ ਬਿਪਤਾ ਪੈ ਜਾਵੇ ਤੇ ਹੁਕਮ ਦੇ ਕੇ ਕਿਸੇ ਨੂੰ ਵੀ ਸਹਾਇਤਾ ਵਾਸਤੇ ਭੇਜ ਸਕਦੇ ਨੇ ਨਾ, ਕਿਸੇ ਦੇਵੀ ਨੂੰ, ਕਿਸੇ ਦੇਵਤੇ ਨੂੰ, ਕਿਸੇ ਪੈਗੰਬਰ ਨੂੰ, ਕਿਸੇ ਅਵਤਾਰ ਨੂੰ, ਕਿਸੇ ਵੀ ਸ਼ਕਤੀ ਨੂੰ ਪ੍ਰਗਟ ਕਰ ਦੇਣ। ਫਿਰ ਜਿਹੜੇ ਪਰਮੇਸ਼ਰ ਜੀ ਦਾ ਹੁਕਮ ਕਰੋੜਾਂ ਬ੍ਰਹਿਮੰਡਾਂ 'ਤੇ ਚੱਲਦਾ ਹੈ, ਉਸ ਪਰਮੇਸ਼ਰ ਜੀ ਨੂੰ ਆਪਣੇ ਸੰਤ ਜਨਾਂ ਦੇ ਉਧਾਰ ਵਾਸਤੇ ਆਪ ਆਉਣ ਦੀ ਕੀ ਲੋੜ ਹੈ? ਉਹ ਵੀ ਤੇ ਰਾਜਿਆਂ ਦੇ ਰਾਜੇ ਨੇ ਨਾ, ਮਹਾਰਾਜਿਆਂ ਦੇ ਮਹਾਰਾਜੇ ਨੇ ਨਾ, ਆਪਣੇ ਕਿਸੇ ਸੇਵਾਦਾਰ ਨੂੰ, ਕਿਸੇ ਕੋਤਵਾਲ ਨੂੰ, ਸਿੱਕਦਾਰ ਨੂੰ ਕਿਉਂ ਨਹੀਂ ਭੇਜ ਦਿੰਦੇ? ਪਰਮੇਸ਼ਰ ਜੀ ਆਪ ਕਿਉਂ ਆਉਂਦੇ ਨੇ? ਅਤੇ ਮਹਾਤਮਾ ਜੀ ਕਹਿਣ ਲੱਗੇ, ਰਾਜਨ, ਇਸ ਦਾ ਜਿਹੜਾ ਜਵਾਬ ਹੈ ਨਾ, ਤੈਨੂੰ ਅੱਠਵੇਂ ਦਿਨ ਦੇਵਾਂਗੇ। ਅਤੇ ਮਹਾਤਮਾ ਜੀ ਨੇ ਪਹਿਲਾ ਬਚਨ ਕਰ ਦਿੱਤਾ, ਕਹਿਣ ਲੱਗੇ, ਰਾਜਨ, ਅੱਜ ਤੋਂ ਅੱਠਵੇਂ ਦਿਨ ਤੇਰੇ ਬਾਗ ਦੇ ਅੰਦਰ ਸਭਾ ਲੱਗੇਗੀ। ਜਿਹੜਾ ਤੇਰਾ ਸੁੰਦਰ ਬਾਗ ਅਤੇ ਬਾਗ ਦੇ ਅੰਦਰ ਸੈਰਗਾਹ ਬਣਾਈ ਹੈ, ਤਲਾਬ ਬਣਾਇਆ ਨਾ, ਉਸ ਤਲਾਬ ਦੇ ਕਿਨਾਰੇ 'ਤੇ ਸਭਾ ਲਗਾਵਾਂਗੇ ਅਤੇ ਤੇਰੇ ਇਸ ਸਵਾਲ ਦਾ ਜਵਾਬ ਵੀ ਤੈਨੂੰ ਉੱਥੇ ਹੀ ਦੇਵਾਂਗੇ। ਕਹਿਣ ਲੱਗਾ ਜੀ, ਸੱਤ ਬਚਨ। ਸੱਤ ਦਿਨ ਦਿਨ ਤਾਂ ਰਾਜੇ ਦੇ ਮਹਿਲ ਵਿੱਚ ਜਿੱਥੇ ਦਰਬਾਰ ਨਿੱਤ ਸੱਜਦਾ ਸੀ, ਸਭਾ ਵਿੱਚ ਸੱਜਦਾ ਰਿਹਾ, ਅਤੇ ਅੱਠਵੇਂ ਦਿਨ ਮਹਾਤਮਾ ਦੇ ਕਹਿਣ ਦੇ ਅਨੁਸਾਰ ਬਾਗ ਦੇ ਵਿੱਚ ਤਲਾਬ ਦੇ ਕਿਨਾਰੇ 'ਤੇ ਦੀਵਾਨ ਸੱਜ ਗਿਆ ਅਤੇ ਰਾਜਾ ਦੀਵਾਨ ਵਿੱਚ ਸਭਾ ਵਿੱਚ ਬੈਠ ਗਿਆ। ਅਤੇ ਸੰਤਾਂ ਨੇ ਪ੍ਰਬੰਧ ਕਰਕੇ ਨਾ, ਇੱਕ ਰਾਜੇ ਦਾ ਜਿਹੜਾ ਛੋਟਾ ਜਿਹਾ ਪੁੱਤਰ ਸੀ, ਗੋਦੀ ਦਾ ਬਾਲਕ ਸੀ, ਉਸ ਦੇ ਆਕਾਰ ਦਾ ਉਸ ਜਿੱਡਾ ਇੱਕ ਮੂਮ ਦਾ ਪੁਤਲਾ ਜਿਹਾ ਬਣਵਾ ਲਿਆ। ਅਤੇ ਜਿਹੜੀ ਦਾਸੀ ਸੀ ਨਾ ਰਾਜੇ ਦੀ, ਜਿਹੜੀ ਸਦਾ ਰਾਜੇ ਦੇ ਪੁੱਤਰ ਨੂੰ ਸ਼ਹਿਜ਼ਾਦੇ ਨੂੰ ਗੋਦ ਵਿੱਚ ਚੁੱਕਦੀ ਅਤੇ ਖੜਾਉਂਦੀ ਸੀ, ਉਸ ਨੂੰ ਕਹਿ ਦਿੱਤਾ ਪੁੱਤਰ ਆ ਤੂੰ ਸਾਡਾ ਇੱਕ ਛੋਟਾ ਜਿਹਾ ਕੰਮ ਕਰਨਾ। ਪੁੱਛਿਆ ਮਹਾਤਮਾ ਜੀ ਸੇਵਾ ਦੱਸੋ ਕੀ ਆ ਗਿਆ ਮੇਰੇ ਤਾਈਂ। ਕਹਿਣਾ ਕੀਤਾ ਜਦੋਂ ਰਾਜੇ ਦੀ ਸਭਾ ਲੱਗੀ ਹੋਵੇ ਨਾ, ਇਹ ਜਿਹੜਾ ਪੁਤਲਾ ਬਣਾਇਆ ਨਾ ਮੋਮ ਦਾ ਅਥਵਾ ਪਲਾਸਟਿਕ ਦਾ, ਇਹ ਪੁਤਲਾ ਲੈ ਕਰਕੇ ਚੁੱਕ ਕੇ ਤੂੰ ਸਭਾ ਦੇ ਵਿੱਚ ਆਉਣਾ। ਕਹਿਣ ਲੱਗੀ ਜੀ ਸਤ ਬਚਨ ਧੰਨ ਭਾਗ, ਤੁਹਾਡੇ ਬਚਨ ਦੇ ਨਾਲ ਮੈਨੂੰ ਸੇਵਾ ਕਮਾਉਣ ਦਾ ਸਮਾਂ ਮਿਲਿਆ। ਸਭਾ ਸਜੀ ਹੋਈ ਹੈ ਰਾਜਾ ਦਰਬਾਰ ਵਿੱਚ, ਸਰੋਵਰ ਦੇ ਤਲਾਬ ਦੇ ਕਿਨਾਰੇ ਅਤੇ ਬਾਗ ਦੇ ਵਿੱਚ ਸਭਾ ਲਾ ਕੇ ਬੈਠਾ ਹੋਇਆ। ਮਹਾਤਮਾ ਜੀ ਵਿਖਿਆਨ ਕਰ ਰਹੇ ਨੇ, ਬਚਨ ਕਰ ਰਹੇ ਨੇ, ਜਿਵੇਂ ਮਹਾਤਮਾ ਨੇ ਸਮਝਾਇਆ ਸੀ ਰਾਜੇ ਦੀ ਦਾਸੀ ਉਸ ਮੋਮ ਦੇ ਬਣਾਏ ਹੋਏ ਪੁਤਲੇ ਨੂੰ ਜੋ ਸ਼ਹਿਜ਼ਾਦੇ ਦੇ ਆਕਾਰ ਦਾ ਛੋਟਾ ਜਿਹਾ ਗੋਦ ਵਿੱਚ ਚੁੱਕਿਆ ਹੋਇਆ ਅਤੇ ਸਭਾ ਵਿੱਚ ਆ ਗਈ। ਜਦੋਂ ਸਭਾ ਵਿੱਚ ਆ ਗਈ ਨਾ, ਮਹਾਤਮਾ ਦੇ ਪਾਸ ਆਈ ਅਤੇ ਮਹਾਤਮਾ ਨੇ ਉਸ ਪੁਤਲੇ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ। ਜਦੋਂ ਗੋਦ ਵਿੱਚ ਚੁੱਕ ਲਿਆ ਤਾਂ ਰਾਜਾ ਬੜਾ ਖੁਸ਼ ਹੋਇਆ, ਅੱਜ ਤਾਂ ਭਾਗ ਹੀ ਜਾਗ ਪਏ ਮੇਰੇ ਪੁੱਤਰ ਨੂੰ। ਰਾਜਾ ਮਨ ਵਿੱਚ ਸੋਚਦਾ ਮੇਰੇ ਪੁੱਤਰ ਨੂੰ ਮਹਾਤਮਾ ਨੇ ਗੋਦੀ ਵਿੱਚ ਲਿਆ, ਮਹਾਤਮਾ ਦਾ ਪਿਆਰ ਮਿਲ ਗਿਆ, ਆਸ਼ੀਰਵਾਦ ਮਿਲ ਗਿਆ, ਇਹ ਲੰਬੀ ਉਮਰ ਵਾਲੇ ਹੋਵੇ ਲੰਬੀ ਉਮਰ ਵਾਲਾ ਹੋਵੇਗਾ, ਇਹ ਵੱਡਿਆ ਭਾਗਾ ਵਾਲਾ ਹੋਵੇਗਾ, ਇਹ ਸ੍ਰੇਸ਼ਠ ਮਤ ਵਾਲਾ ਹੋਵੇਗਾ। ਇਸ 'ਤੇ ਮਹਾਤਮਾ ਜੀ ਪ੍ਰਸੰਨ ਹੋ ਗਏ ਅਤੇ ਮਹਾਤਮਾ ਜੀ ਨੇ ਫਿਰ ਕੌਤਕ ਵਰਤਾ ਦਿੱਤਾ। ਉਹ ਜਿਹੜਾ ਪੁਤਲਾ ਸੀ ਨਾ ਕੱਪੜਿਆਂ ਵਿੱਚ ਲਪੇਟਿਆ ਹੋਇਆ, ਚਲਾ ਕਰਕੇ ਵਗਾ ਕਰਕੇ ਤਲਾਬ ਵਿੱਚ ਸੁੱਟ ਦਿੱਤਾ, ਪਾਣੀ ਵਿੱਚ ਸੁੱਟ ਦਿੱਤਾ। ਜਦੋਂ ਪਾਣੀ ਵਿੱਚ ਸੁੱਟਿਆ ਤਾਂ ਰਾਜੇ ਦੇ ਮਨ ਨੂੰ ਦਿਲ ਨੂੰ ਹੌਲ ਪੈ ਗਿਆ, ਰੁੱਗ ਭਰਿਆ ਗਿਆ ਕਲੇਜੇ ਨੂੰ ਕਿ ਮੈਂ ਤਾਂ ਸਮਝਦਾ ਸੀ ਸੰਤਾਂ ਨੇ ਭਲਾ ਕਰ ਦਿੱਤਾ, ਮੇਰੇ ਪੁੱਤ ਨੂੰ ਪਿਆਰ ਕਰਦੇ ਨੇ, ਪਰ ਸੰਤਾਂ ਨੇ ਕੀ ਕੀਤਾ, ਮੇਰਾ ਪੁੱਤ ਪਾਣੀ 'ਚ ਸੁੱਟ ਦਿੱਤਾ, ਡੁੱਬ ਕੇ ਮਾਰੀ ਨਾ ਜਾਵੇ। ਕਾਹਲੀ ਦੇ ਨਾਲ ਰਾਜੇ ਨੇ ਛਾਲ ਮਾਰੀ ਤਲਾਬ ਦੇ ਵਿੱਚ ਅਤੇ ਜਿਹੜਾ ਪੁਤਲਾ ਸੰਤਾਂ ਨੇ ਸੁੱਟਿਆ ਸੀ ਨਾ ਧਾ ਕਰਕੇ ਉਸ ਵੱਲ ਨੂੰ ਵਧਿਆ ਅਤੇ ਚੱਟ ਚੁੱਕ ਕੇ ਪਾਣੀ ਵਿੱਚੋਂ ਬਾਹਰ ਲਿਆਇਆ। ਜਦੋਂ ਪਾਣੀ 'ਚੋਂ ਚੁੱਕ ਕੇ ਬਾਹਰ ਲਿਆਇਆ ਅਤੇ ਕੱਪੜੇ ਨੂੰ ਉਘੇੜ ਕੇ ਖੋਲ੍ਹ ਕੇ ਦੇਖਿਆ ਅਤੇ ਵਿੱਚ ਮੋਮ ਦਾ ਪੁਤਲਾ, ਰਾਜੇ ਦਾ ਬੱਚਾ, ਰਾਜੇ ਦਾ ਸ਼ਹਿਜ਼ਾਦਾ, ਰਾਜੇ ਦਾ ਪੁੱਤਰ ਤਾਂ ਵਿੱਚ ਹੈ ਹੀ ਨਹੀਂ, ਇਹ ਮੋਮ ਦਾ ਪੁਤਲਾ ਸੀ। ਹੈਰਾਨ ਹੋਇਆ, ਮਹਾਂਪੁਰਖੋ ਇਹ ਕੀ ਕੌਤਕ ਵਰਤਾਇਆ, ਮੈਨੂੰ ਭੁਲੇਖਾ ਪੈ ਗਿਆ ਸੀ, ਮੇਰਾ ਪੁੱਤਰ ਰਾਜ ਪੁੱਤਰ ਤੁਸਾਂ ਪਾਣੀ 'ਚ ਸੁੱਟ ਦਿੱਤਾ। ਅਤੇ ਮਹਾਤਮਾ ਜੀ ਕਹਿਣ ਲੱਗੇ ਰਾਜਨ 8 ਦਿਨ ਪਹਿਲਾਂ ਕੀਤੇ ਹੋਏ ਇਹ ਤੇਰੇ ਸਵਾਲ ਦਾ ਜਵਾਬ ਹੈ। ਤੂੰ ਕਿਹਾ ਸੀ ਨਾ ਪਰਮੇਸ਼ਰ ਜੀ ਦਾ ਹੁਕਮ ਸਾਰੇ ਲੋਕਾਂ 'ਤੇ ਸੱਚ ਚੱਲਦਾ ਹੈ ਅਤੇ ਜਦੋਂ ਕਿਸੇ ਪਿਆਰੇ 'ਤੇ ਭੀੜ ਪੈ ਜਾਂਦੀ ਹੈ ਪਰਮੇਸ਼ਰ ਜੀ ਆਪ ਕਿਉਂ ਆਉਂਦੇ ਨੇ, ਕਿਸੇ ਸੇਵਾਦਾਰ ਨੂੰ ਕਿਉਂ ਨਹੀਂ ਭੇਜਦੇ? ਹੁਣ ਤੈਨੂੰ ਵੀ ਤਾਂ ਇਹ ਲੱਗਿਆ ਨਾ ਤੇਰੇ ਪੁੱਤਰ 'ਤੇ ਭੀੜਾ ਪੈ ਗਈ ਹੈ, ਤੈਨੂੰ ਲੱਗਿਆ ਨਾ ਤੇਰਾ ਪੁੱਤਰ ਕਿਧਰੇ ਡੁੱਬ ਕੇ ਮਰ ਨਾ ਜਾਵੇ। ਮੰਤਰੀ ਤੇਰੇ ਕੋਲ ਸੀ, ਅਮੀਰ ਤੇਰੇ ਕੋਲ ਸੀ, ਵਜ਼ੀਰ ਤੇਰੇ ਕੋਲ ਸੀ, ਸੈਨਾਪਤੀ ਤੇਰੇ ਕੋਲ ਸੀ, ਸਿਪਾਹੀ ਤੇਰੇ ਕੋਲ ਸੀ, ਦਰਬਾਨ ਤੇਰੇ ਕੋਲ ਖੜ੍ਹੇ ਸੀ, ਇੰਨੇ ਸੇਵਾਦਾਰ ਹੁੰਦਿਆਂ ਹੋਇਆਂ ਆਪਣੇ ਪੁੱਤ ਨੂੰ ਕੱਢਣ ਵਾਸਤੇ ਪਾਣੀ 'ਚੋਂ ਕਿਸੇ ਸੇਵਾਦਾਰ ਨੂੰ ਕਿਉਂ ਨਹੀਂ ਭੇਜਿਆ? ਤੂੰ ਆਪ ਕਿਉਂ ਗਿਆ? ਤੇਰਾ ਤਾਂ ਹੁਕਮ ਚੱਲਦਾ ਨਾ, ਹੁਕਮ ਦੇ ਕੇ ਕਿਸੇ ਨੂੰ ਭੇਜਣਾ ਸੀ, ਆਪ ਪਾਣੀ 'ਚ ਛਾਲ ਕਿਉਂ ਮਾਰ ਦਿੱਤੀ? ਤੂੰ ਤਾਂ ਆਪਣੀ ਸ਼ਾਹੀ ਪੌਸ਼ਾਕੇ ਦੀ ਪਰਵਾਹ ਨਹੀਂ ਕੀਤੀ, ਆਪਣੀ ਪੱਗ ਦੀ ਪਰਵਾਹ ਨਹੀਂ ਕੀਤੀ, ਬਸਤਰ ਭਿੱਜ ਗਏ ਅਤੇ ਸਾਰਿਆਂ ਦੇ ਸੇਵਾਦਾਰਾਂ ਦੇ ਹੁੰਦਿਆਂ ਆਪ ਛਾਲ ਮਾਰ ਕੇ ਪਾਣੀ 'ਚ ਕਿਉਂ ਕੁੱਦ ਪਿਆ? ਕਿਉਂ ਛਾਲ ਮਾਰੀਏ? ਕਿਉਂ ਆਪਣਾ ਪੁੱਤ ਸਮਝ ਕੇ ਬਚਾਉਣ ਵਾਸਤੇ ਗਿਆ? ਕਹਿਣ ਲੱਗਾ ਮਹਾਤਮਾ ਜੀ ਇਹ ਮੇਰਾ ਪੁੱਤ ਸੀ, ਪੁੱਤ ਸਮਝਿਆ ਕਿ ਮੇਰਾ ਪੁੱਤ ਹੈ ਇਹ, ਅਤੇ ਮੇਰੇ ਪੁੱਤ ਦੇ ਨਾਲ ਮੇਰਾ ਪਿਆਰ ਇੰਨਾ ਕੁ ਹੈ, ਜਦੋਂ ਮੈਂ ਆਪਣੇ ਪੁੱਤ ਨੂੰ ਬਿਪਤਾ ਵਿੱਚ ਦੇਖਿਆ ਨਾ ਅਤੇ ਕਿਸੇ ਨੂੰ ਹੁਕਮ ਦੇਣ ਦਾ ਚੇਤਾ ਹੀ ਨਹੀਂ ਆਇਆ, ਪਿਆਰ ਵਿੱਚ ਬੱਝੇ ਨੇ ਮੈਂ ਆਪ ਹੀ ਛਾਲ ਮਾਰ ਦਿੱਤੀ। ਅਤੇ ਮਹਾਤਮਾ ਜੀ ਨੇ ਬਚਨ ਕੀਤਾ ਭਾਈ ਐਸਾ ਹੀ ਸੁਭਾਅ ਪਰਮੇਸ਼ਰ ਜੀ ਦਾ ਹੈ, ਭਾਵੇਂ ਕਰੋੜਾਂ ਦਾਸ ਕਰੋੜਾਂ ਦੇਵੀਆਂ ਅਤੇ ਦੇਵਤੇ ਤਿਸ ਦੇ ਚਰਨਾਂ ਵਿੱਚ ਹਾਜ਼ਰ ਨੇ, ਪਰ ਜਦੋਂ ਕਿਸੇ ਪਿਆਰੇ 'ਤੇ ਭੀੜਾ ਬਣ ਜਾਂਦੀ ਹੈ ਨਾ ਪਰਮੇਸ਼ਰ ਜੀ ਫਿਰ ਕਿਸੇ ਦੂਜੇ ਨੂੰ ਹੁਕਮ ਨਹੀਂ ਦਿੰਦੇ। ਜਿਵੇਂ ਤੂੰ ਪਿਤਾ ਧਰਮ ਨਿਭਾਉਣ ਵਾਸਤੇ ਪੁੱਤ ਨੂੰ ਬਚਾਉਣ ਵਾਸਤੇ ਆਪ ਛਾਲ ਮਾਰ ਦਿੱਤੀ ਨਾ, ਪਰਮੇਸ਼ਰ ਜੀ ਆਪਣੇ ਬਿਰਧ ਦੀ ਲਾਜ ਰੱਖਣ ਵਾਸਤੇ ਆਪਣੇ ਭਗਤਾਂ ਨੂੰ ਉਧਾਰਨ ਵਾਸਤੇ ਆਪ ਹੀ ਪ੍ਰਗਟ ਹੋ ਜਾਂਦੇ ਨੇ। ਭਾਈ ਇਹ ਸੁਭਾਅ ਹੈ ਪਰਮੇਸ਼ਰ ਜੀ ਦਾ, ਜਿੱਥੇ ਕਿੱਥੇ ਵੀ ਸੰਤ ਜਨਾਂ ਨੂੰ ਭਗਤ ਜਨਾਂ ਨੂੰ ਲੋੜ ਪੈ ਜਾਵੇ, ਬਿਪਤਾ ਪੈ ਜਾਵੇ, ਭੀੜਾ ਪੈ ਜਾਵੇ, ਸੰਕਟ ਪੈ ਜਾਵੇ, ਔਖਿਆਈ ਬਣ ਆਵੇ, ਪਰਮੇਸ਼ਰ ਜੀ ਆਪ ਸਹਾਇਤਾ ਕਰਦੇ ਨੇ। ਸੰਤਨ ਪਹਿ ਆਪ ਉਦਾਹਰਣ ਆਇਓ, ਐਸਾ ਪਿਆਰ ਹੈ ਪਰਮੇਸ਼ਰ ਜੀ ਦਾ ਆਪਣੇ ਪਿਆਰਿਆਂ ਦੇ ਨਾਲ, ਆਪਣੇ ਸੰਤ ਜਨਾਂ ਦੇ ਉਧਾਰ ਕਰਨ ਵਾਸਤੇ ਆਪ ਪ੍ਰਗਟ ਹੋ ਜਾਂਦੇ ਨੇ।

0: ਵੀ ਹੋਵੇ, ਪਰਮੇਸ਼ਰ ਜੀ ਸਾਡਾ ਵੀ ਉਧਾਰ ਕਰ ਦੇਣ ਮਹਾਰਾਜ, ਐਸਾ ਉਪਦੇਸ਼ ਦਿਓ। ਇਸੇ ਹੀ ਪੰਕਤੀ ਦੁਆਰਾ ਫਿਰ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਹੇ ਭਾਈ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਰਹੋ ਤੇ ਸ਼ਰਨ ਵਿੱਚ ਪੈ ਕਰਕੇ ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕਰੋ, ਪਰਮੇਸ਼ਰ ਜੀ ਆਪ ਉਧਾਰਨ ਸੰਤਨ ਪਹਿ ਆਇਓ। ਇਹ ਅਨਵੈ ਕਰਕੇ ਅਰਥ ਹੈ, ਮਹਾਰਾਜ ਮੈਂ ਆਪਣੇ ਉਧਾਰ ਵਾਸਤੇ ਕਿ ਮੇਰਾ ਵੀ ਉਧਾਰ ਹੋ ਜਾਵੇ, ਮੇਰੀ ਵੀ ਕਲਿਆਣ ਹੋ ਜਾਵੇ, ਮੇਰੀ ਵੀ ਗਤੀ ਹੋ ਜਾਵੇ, ਮੇਰੀ ਵੀ ਮੁਕਤੀ ਹੋ ਜਾਵੇ, ਮੈਂ ਵੀ ਬੰਧਨਾਂ ਤੋਂ ਛੁੱਟ ਜਾਵਾਂ, ਮੈਂ ਵੀ ਵਿਕਾਰਾਂ ਤੋਂ ਮੁਕਤ ਹੋ ਜਾਵਾਂ, ਆਪ ਜੀ ਦੇ ਸੰਤਾਂ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ। ਆਪ ਜੀ ਦੇ ਸੰਤ ਜਨ ਭਗਤ ਜਨ ਜਿਹੜੇ ਵਿਕਾਰਾਂ ਤੋਂ ਛੁੱਟੇ ਹੋਏ ਨੇ ਨਾ, ਮਹਾਰਾਜ ਆਪਣੇ ਆਪ ਦੇ ਉਧਾਰ ਵਾਸਤੇ ਆਪ ਜੀ ਦੇ ਪਿਆਰੇ ਸੰਤਾਂ ਦੀ ਸ਼ਰਨ ਵਿਖੇ ਆਇਆ, ਸੰਤ ਜਨਾਂ ਦੇ ਸਦਕਾ ਮੈਨੂੰ ਵੀ ਰੱਖ ਲੈਣਾ ਕਰੋ ਜੀ। ਮਹਾਰਾਜ ਜਿਹੜੇ ਸੰਤ ਆਪ ਜੀ ਦੇ ਬਖਸ਼ੇ ਹੋਏ ਨੇ ਇਹਨਾਂ ਦੇ ਸਦਕਾ ਮੈਨੂੰ ਵੀ ਬਖਸ਼ ਲੈਣਾ ਕਰੋ। ਆਪ ਜੀ ਦਾ ਇਹ ਬਿਰਧ ਹੈ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਆਪ ਨਿਰਗੁਣ ਆਰਿਆਂ ਨੂੰ, ਔਗਣ ਆਰਿਆਂ ਨੂੰ ਵੀ ਸੰਤ ਜਨਾਂ ਦੇ ਸਦਕੇ ਰੱਖ ਲੈਣਾ ਕਰਦੇ ਹੋ, ਮਹਾਰਾਜ ਮੈਨੂੰ ਵੀ ਔਗਣ ਆਰੇ ਨੂੰ ਰੱਖ ਲਵੋ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਸਨ ਭੇਟਤ ਹੋਤ ਪੁਨੀਤਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਜਿਹੜੇ ਸੰਤ ਜਨ ਨੇ ਇਹਨਾਂ ਦੇ ਦਰਸ਼ਨ ਮਾਤਰ ਕਰਨੇ ਦੇ ਨਾਲ ਪਵਿੱਤਰ ਹੋ ਜਾਈਦਾ, ਪਾਪਾਂ ਤੋਂ ਮੁਕਤੀ ਹੋ ਜਾਂਦੀ ਹੈ। ਸਾਧਕਾ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਰਾਜ ਉਹਨਾਂ ਦੇ ਦਰਸ਼ਨ ਕਰਕੇ ਹੀ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ।
1: ਹਰ ਹਰ ਮੰਤਰ ਦ੍ਰਿੜਾਇਓ।
0: ਮਹਾਰਾਜ ਜਿਹੜੇ ਆਪ ਜੀ ਦੇ ਸੰਤ ਜਨ ਨੇ ਨਾ, ਹਰ ਵੇਲੇ ਹਰੀ ਪਰਮੇਸ਼ਰ ਜੀ ਆਪ ਜੀ ਦੇ ਅੰਮ੍ਰਿਤ ਨਾਮ ਦਾ ਮੰਤਰ ਕਥਨ ਕਰਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ। ਇਸ ਪ੍ਰਕਾਰ ਆਪ ਤੇ ਦ੍ਰਿੜ ਕੀਤਾ ਹੋਇਆ ਤੇ ਆਪਣੀ ਸ਼ਰਨ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਵੀ ਨਾਮ ਮੰਤਰ ਦ੍ਰਿੜ ਕਰਾਉਂਦੇ ਨੇ। ਐਸੇ ਨਾਮ ਦੇ ਰਸੀਏ ਸੰਤਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ ਜੀ।
1: ਕਾਟੇ ਰੋਗ ਭਏ ਮਨ ਨਿਰਮਲ।
0: ਮਹਾਰਾਜ ਆਪ ਜੀਆਂ ਦਾ ਇਹ ਬਿਰਧ ਹੈ, ਆਪਣੇ ਸੰਤ ਜਨਾਂ ਦੇ ਤੁਸਾਂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ ਕੱਟ ਦਿੱਤੇ ਹੋਏ ਨੇ ਤੇ ਮਨ ਵੀ ਉਹਨਾਂ ਦਾ ਨਿਰਮਲ ਸ਼ੁੱਧ ਪਵਿੱਤਰ ਹੋ ਗਿਆ। ਇਸੇ ਪ੍ਰਕਾਰ
1: ਕਾਟੇ ਰੋਗ ਭਏ ਮਨ ਨਿਰਮਲ।
0: ਜੈਸਾ ਬਿਰਧ ਆਪ ਜੀ ਦਾ, ਤੈਸਾ ਬਿਰਧ ਆਪ ਜੀ ਦੇ ਸੰਤ ਜਨਾਂ ਦਾ। ਜਿਹੜੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਨੇ, ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਕਰੋੜਾਂ ਜਨਮਾਂ ਦੇ ਦੁੱਖ ਜਨ ਦਰਦ ਪਾਪਾਂ ਨੂੰ ਕੱਟ ਦਿੰਦੇ ਨੇ। ਸੋ ਬਚਨ ਕਰਨਾ ਕਰਦੇ ਨੇ, ਜਿਹੜੇ ਸੰਤਾਂ ਦੇ ਸ਼ਰਨ ਵਿੱਚ, ਸੰਤਾਂ ਦੀ ਚਰਨਾਂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਸੰਤ ਜਨ ਅੰਮ੍ਰਿਤ ਨਾਮ ਨੂੰ ਜਪਾ ਕਰਕੇ ਕਾਟੇ ਰੋਗ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ ਕੱਟ ਦਿੰਦੇ ਨੇ। ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰੋਗ ਕੱਟ ਦਿੰਦੇ ਨੇ। ਆਦੀਆਂ ਵਿਆਦੀਆਂ ਉਪਾਧੀਆਂ ਦੇ ਰੋਗ ਕੱਟ ਦਿੰਦੇ ਨੇ ਤੇ ਸ਼ਰਨ ਵਿੱਚ ਪੈ ਕਰਕੇ ਜਿਹੜੇ ਜਪਦੇ ਨੇ ਸਤਨਾਮ
1: ਸ੍ਰੀ ਵਾਹਿਗੁਰੂ,
0: ਭਏ ਮਨ ਨਿਰਮਲ। ਭਏ ਬਹੁ ਗਿਣਤੀ ਦਾ ਵਾਚਕ ਹੈ, ਨਿਰਮਲ ਲੱਲਾ ਮੁਕਤਾ ਬਹੁ ਗਿਣਤੀ ਦਾ ਵਾਚਕ ਹੈ। ਜਿੰਨੇ ਵੀ ਸੰਤਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਉਹਨਾਂ ਸਾਰਿਆਂ ਦੇ ਰੋਗ ਕੱਟੇ ਗਏ ਤੇ ਸਾਰਿਆਂ ਦੇ ਮਨ ਨਿਰਮਲ ਹੋ ਗਏ।
1: ਹਰ ਔਖਦ ਖਾਇਓ।
0: ਜਿਨ੍ਹਾਂ ਨੇ ਹਰ ਵੇਲੇ ਹਰੀ ਪਰਮੇਸ਼ਰ ਜੀ ਆਪ ਜੀ ਦੀ ਨਾਮ ਰੂਪੀ ਦਵਾਈ ਨੂੰ ਸੰਤਾਂ ਦੀ ਸ਼ਰਨ ਵਿੱਚ ਪੈ ਕਰਕੇ ਖਾਣਾ ਕੀਤਾ ਹੈ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮਹਾਰਾਜ ਨਾਮ ਰੂਪੀ ਔਸ਼ਧੀ ਦਵਾਈ ਖਾ ਕਰਕੇ ਸਾਰੇ ਰੋਗਾਂ ਤੋਂ ਮੁਕਤ ਹੋਏ ਹਨ।
1: ਅਸਥਿਤ ਭਏ ਬਸੇ ਸੁਖ ਥਾਨਾ।
0: ਮਹਾਰਾਜ ਫਿਰ ਉਹਨਾਂ ਨੂੰ ਹੋਰ ਕੀ ਫਲ ਪ੍ਰਾਪਤ ਹੁੰਦਾ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਉਹਨਾਂ ਦੇ ਭਟਕਦੇ ਜਿਹੜੇ ਮਨ ਸੀ ਨਾ ਉਹ ਅਸਥਿਰ ਹੋ ਗਏ, ਟਿਕਾਓ ਵਾਲੇ ਹੋ ਗਏ। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚੱਲਤਾ ਉਹ ਭਾਇਓ ਅਰੂੜਾ, ਬਸੇ ਸੁਖ ਥਾਨਾ। ਜਿਹੜੇ ਸੁੱਖਾਂ ਦੇ ਅਸਥਾਨ ਸਾਧ ਸੰਗਤ ਵਿੱਚ ਆ ਕਰਕੇ ਵਸੇਦੇ ਨੇ, ਬਸੇ ਸੁਖ ਥਾਨਾ, ਸੁਖ ਦੇ ਸਥਾਨ ਸਰੂਪ ਰੂਪ ਦੇ ਅੰਦਰ ਅੰਤਰਮੁਖੀ ਹੋ ਕਰਕੇ ਉਹ ਵਸਣਾ ਕਰਦੇ ਨੇ। ਬਸੇ ਸੁਖ ਥਾਨਾ, ਸੁੱਖਾਂ ਦਾ ਸਥਾਨ ਪਰਮੇਸ਼ਰ ਜੀ ਦਾ ਸਰੂਪ ਹੈ, ਪਰਮੇਸ਼ਰ ਜੀਆਂ ਦੇ ਪਾਵਨ ਸਰੂਪ ਰੂਪ ਦੇ ਅੰਦਰ ਹੀ ਉਹ ਸਥਿਤ ਹੋਏ ਰਹਿੰਦੇ ਹਨ।
1: ਬਹੁਰ ਨ ਕਤਹੂ ਧਾਇਓ।
0: ਸਾਧ ਸੰਗਤ ਜੀ, ਤਿਕੜ ਦੁਪਹਿਰ ਹੋਵੇ, ਸਿਖਰ ਦੁਪਹਿਰ ਵੀ ਕਿਹਾ ਜਾਂਦਾ ਪੰਜਾਬ ਵਿੱਚ, ਸਿਖਰ ਦੁਪਹਿਰ ਹੋਵੇ, ਸੂਰਜ ਆਪਣੇ ਯੌਵਨ ਤੇ ਹੋਵੇ, ਹਾੜ ਦਾ ਮਹੀਨਾ ਹੋਵੇ, ਤੱਤੀਆਂ ਲੂਵਾਂ ਵਗਦੀਆਂ ਹੋਣ ਤੇ ਜਿਹੜਾ ਮਨੁੱਖ ਸ਼ਾਂਤ ਦੇ ਵਿੱਚ ਬੈਠਾ ਹੋਇਆ ਹੈ, ਕਮਰੇ ਵਿੱਚ ਬੈਠਾ ਹੋਇਆ ਹੈ, ਏਸੀ ਰੂਮ ਦੇ ਵਿੱਚ ਬੈਠਾ ਹੋਇਆ, ਉਹ ਬਿਨਾਂ ਹੀ ਕਾਰਨ ਤੋਂ ਧੁੱਪ ਵਿੱਚ ਜਾ ਕੇ ਕਿਉਂ ਘੁੰਮੇਗਾ, ਨਹੀਂ ਘੁੰਮਦਾ ਨਾ। ਸੁੱਖ ਵਾਲੀ ਥਾਂ ਛੱਡ ਕਰਕੇ ਦੁੱਖ ਵਾਲੀ ਥਾਂ ਤੇ ਕੋਈ ਨਹੀਂ ਜਾਂਦਾ। ਇਸੇ ਪ੍ਰਕਾਰ ਸੁੱਖ ਸਰੂਪ ਪਰਮੇਸ਼ਰ ਜੀ ਦੇ ਅੰਦਰ ਉਹ ਸਮਾ ਰਹੇ ਨੇ। ਬਹੁਰ ਨਾ ਕਤ ਹੂ ਧਾਇਓ, ਦੁੱਖਾਂ ਦਾ ਸਥਾਨ ਹੈ ਮਾਤਾ ਦੀਆਂ ਗਰਭਜੂਨੀਆਂ ਦਾ ਨਾਮ, ਦੁੱਖਾਂ ਦਾ ਸਥਾਨ ਹੈ ਨਰਕਾਂ ਦਾ ਸਥਾਨ। ਇਸ ਪ੍ਰਕਾਰ ਪਾਤਾਲ ਵਿੱਚ ਨਾਗ ਲੋਕ ਵਿੱਚ ਜਾ ਕਰਕੇ ਸੱਪਾਂ ਇਤਿਆਦਿਕਾਂ ਦੀਆਂ ਜੂਨੀਆਂ ਨੂੰ ਭੋਗਣਾ, ਤੇ ਜਿਹੜੇ ਨਾਮ ਨਹੀਂ ਜਪਦੇ ਤੇ ਤਸਕਰ ਜੋ ਨਾਮ ਨਾ ਲੇਵੈ ਵਸ ਹੈ ਕੋਟ ਪੰਚਾਸਾ। ਪੰਜਾਵੇਂ ਨੰਬਰ ਦੀ ਧਰਤੀ ਪੰਜਾਵਾਂ ਖੰਡ ਅਜੇ ਮੰਨਿਆ ਜਾਂਦਾ। ਸਾਧ ਸੰਗਤ ਜੀ, ਸਾਇੰਸ ਨੇ ਤੇ ਇਸ ਪ੍ਰਕਾਰ ਨੌ ਗ੍ਰਹਿ ਤੇ ਕੁਝ ਕੁ ਨਵੇਂ ਲੱਭੇ ਨੇ, ਪੰਜਾਵੇਂ ਤੱਕ ਹਾਲੇ ਤੱਕ ਨਹੀਂ ਪੁੱਜੇ। ਇਹਨਾਂ ਗ੍ਰਹਿਆਂ ਤੋਂ ਉੱਪਰ ਪੰਜਾਵਾਂ ਗ੍ਰਹਿ ਇੱਕ ਐਸਾ ਜਿਹੜੀ ਤਾਂਬੇ ਦੀ ਧਰਤੀ ਹੈ, ਸਾਰਾ ਗ੍ਰਹਿ ਤਾਂਬੇ ਦਾ। ਤੇ ਜਿਹੜੇ ਪਾਪੀ ਪਾਪ ਕਰਦੇ ਤੇ ਨਾਮ ਨਹੀਂ ਜਪਦੇ ਨਾ, ਉਹਨਾਂ ਨੂੰ ਸੱਪ ਦੀ ਜੂਨੀ ਪ੍ਰਾਪਤ ਹੁੰਦੀ ਤੇ ਤਾਂਬੇ ਦੀ ਧਰਤੀ ਦੇ ਉੱਪਰ ਵਾਸਾ ਮਿਲਦਾ। ਕਿਉਂ ਵਾਸਾ ਮਿਲਦਾ? ਇਹ ਮਿੱਟੀ ਦੀ ਜ਼ਮੀਨ ਹੈ ਤੇ ਇੰਨੀ ਧੁੱਪ ਦੇ ਨਾਲ ਤਪ ਜਾਂਦੀ ਹੈ, ਰੇਤਾ ਤਪਦੀ ਹੈ, ਫਰਸ਼ ਤਪਦੇ ਨੇ। ਤੇ ਜਿਹੜੀ ਤਾਂਬੇ ਦੀ ਧਰਤੀ ਸੂਰਜ ਦੇ ਨੇੜੇ ਹੈ ਉਹ ਕਿੰਨੀ ਤਪਦੀ ਹੋਵੇਗੀ? ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਸੋ ਸਾਧ ਸੰਗਤ ਜੀ, ਫਿਰ ਉਸ ਤਪਦੀ ਹੋਈ ਧਰਤੀ ਦੇ ਉੱਪਰ ਸੱਪ ਦੀ ਜੂਨ ਮਿਲਦੀ ਹੈ ਤੇ ਢਿੱਡ ਭਾਰ ਰਿੜਨ ਵਾਲੇ ਕਦੇ ਉਲਟੇ ਹੁੰਦੇ ਨੇ, ਕਦੇ ਸਿੱਧੇ ਹੁੰਦੇ ਨੇ। ਸੱਪ ਜਿਹੜੇ ਨੇ ਤਾਂਬੇ ਦੀ ਧਰਤੀ ਤੇ ਫਿਰ ਤਪਦੇ ਨੇ, ਇਹ ਸਜ਼ਾ ਮਿਲਦੀ ਪਰਮੇਸ਼ਰ ਜੀ ਵੱਲੋਂ। ਇਹ ਦੁੱਖਾਂ ਦਾ ਸਥਾਨ ਹੈ ਤਾਂਬੇ ਦੀ ਧਰਤੀ, ਦੁੱਖਾਂ ਦਾ ਸਥਾਨ ਹੈ ਜਮਪੁਰੀ। ਤੇ ਹਜ਼ੂਰ ਬਚਨ ਕਰਦੇ ਨੇ, ਜਿਹੜੇ ਸੁੱਖ ਸਥਾਨ ਪਰਮੇਸ਼ਰ ਜੀ ਦੇ ਅੰਦਰ ਲੀਨ ਹੋ ਗਏ ਨਾ, ਉਹ ਤਾਂਬੇ ਦੀ ਧਰਤੀ ਤੇ ਪਾਤਾਲ ਵਿੱਚ ਨਾਗ ਲੋਕ ਦੀਆਂ ਜੂਨੀਆਂ ਨੂੰ ਪਾ ਕੇ ਗਰਭ ਜੂਨੀਆਂ ਵਿੱਚ ਤੇ ਨਰਕਾਂ ਵਾਲੇ ਸਥਾਨਾਂ ਤੇ ਧਾ ਕਰਕੇ ਨਹੀਂ ਜਾਂਦੇ ਹਨ ਜੀਓ।
1: ਸੰਤ ਪ੍ਰਸਾਦ ਤਰੇ ਕੁਲ ਲੋਗਾ,
0: ਭਾਈ ਜਿੰਨੇ ਵੀ ਲੋਕ, ਜਿੰਨੀਆਂ ਵੀ ਸੰਗਤਾਂ, ਜਿੰਨੇ ਵੀ ਪ੍ਰਾਣੀ ਸੰਤ ਜਨਾਂ ਦੀ ਸ਼ਰਨ ਵਿੱਚ ਆ ਗਏ, ਸੰਤ ਜਨਾਂ ਦੀ ਕਿਰਪਾ ਦੇ ਨਾਲ ਉਹ ਸਾਰੇ ਹੀ ਤਰ ਗਏ ਨੇ। ਇਸੇ ਪ੍ਰਕਾਰ
1: ਸੰਤ ਪ੍ਰਸਾਦ ਤਰੇ ਕੁਲ ਲੋਗਾ,
0: ਜਿਹੜੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਨੇ ਨਾ, ਸੰਤਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਕੁਲ ਦੇ ਲੋਗਾ, ਬਹੁ ਵਚਨ ਹੈ, ਕੁਲ ਦੇ ਲੋਕ ਵੀ ਤਰ ਗਏ, ਉਹਨਾਂ ਦੀਆਂ ਕੁਲਾਂ ਤਰ ਗਈਆਂ ਜਿਹੜੇ ਸੰਤਾਂ ਦੀ ਸ਼ਰਨ ਵਿੱਚ ਪੈਂਦੇ ਹਨ। ਕਿਉਂਕਿ ਸੰਤਾਂ ਦੀ ਸ਼ਰਨ ਵਿੱਚ ਪੈਣ ਵਾਲੇ ਨਾਮ ਦੇ ਰਸੀਏ ਸਿਮਰਨ ਕਰਨ ਵਾਲੇ ਭਜਨੀਕ ਬਣ ਜਾਂਦੇ ਨੇ, ਤੇ ਫਿਰ ਉਹਨਾਂ ਵੱਲ ਵੇਖ ਵੇਖ ਕਰਕੇ ਉਹਨਾਂ ਦੇ ਬੱਚੇ ਵੀ ਸਾਧ ਸੰਗਤ ਜੀ ਭਜਨ ਕਰਨ ਲੱਗਦੇ ਨੇ। ਬੱਚੇ ਦਾ ਸੁਭਾਅ ਹੁੰਦਾ, ਬੱਚਾ ਉਹ ਨਹੀਂ ਕਰਦਾ ਜੋ ਉਸਨੂੰ ਸਿਖਾਇਆ ਜਾਂਦਾ, ਬੱਚਾ ਉਹ ਕਰਦਾ ਜੋ ਉਹ ਆਪਣੀਆਂ ਅੱਖਾਂ ਦੇ ਨਾਲ ਦੇਖਦਾ। ਆਪ ਤੇ ਮਾਤਾ ਜਾਂ ਪਿਤਾ ਟੀਵੀ ਲਾ ਕੇ ਬੈਠੇ ਹੋਣ ਤੇ ਬੱਚੇ ਨੂੰ ਕਹਿਣ ਪੁੱਤਰ ਤੂੰ ਜਪਜੀ ਸਾਹਿਬ ਕਰ ਲਾ, ਤੇ ਬੱਚਾ ਨਹੀਂ ਕਰੇਗਾ। ਬੱਚੇ ਦੇ ਸਾਹਮਣੇ ਆਪ ਗੁਟਕਾ ਸਾਹਿਬ ਲੈ ਕਰਕੇ ਬੈਠ ਜਾਣ, ਬੱਚੇ ਨੂੰ ਨਹੀਂ ਵੀ ਪੜ੍ਹਨਾ ਆਉਂਦਾ, ਭਾਵੇਂ ਉਹ ਕਾਪੀ ਫੜ ਲਵੇ ਤੇ ਭਾਵੇਂ ਕੋਈ ਵਸਤੂ ਫੜ ਲਵੇ, ਗੁਟਕਾ ਸਾਹਿਬ ਵਾਂਗੂ ਫੜ ਕੇ ਬੈਠ ਜਾਵੇਗਾ। ਬੱਚੇ ਦੇ ਸਾਹਮਣੇ ਜੇ ਸਿਮਰਨ ਭਜਨ ਹੁੰਦਾ ਹੋਵੇ, ਮਾਲਾ ਫਿਰਦੀ ਹੋਵੇ, ਆਪਣੇ ਪਿਤਾ ਨੂੰ ਦੇਖੇ ਪਿਤਾ ਜੀ ਮਾਲਾ ਫੇਰਦੇ ਨੇ, ਮਾਤਾ ਜੀ ਨੂੰ ਦੇਖੇ ਮਾਤਾ ਜੀ ਮਾਲਾ ਫੇਰਦੇ ਨੇ, ਭਾਵੇਂ ਬੱਚੇ ਨੂੰ ਸਿਮਰਨ ਦਾ ਕੁਛ ਵੀ ਗਿਆਨ ਨਹੀਂ, ਪਰ ਮਾਤਾ ਪਿਤਾ ਦੀ ਰੀਸ ਦੇ ਨਾਲ ਮਾਲਾ ਫੜ ਕੇ ਫੇਰਨ ਲੱਗ ਜਾਂਦਾ ਹੈ। ਇਸ ਪ੍ਰਕਾਰ ਜਿਹੜੇ ਸੰਤਾਂ ਦੀ ਸ਼ਰਨ ਵਿੱਚ ਪੈਂਦੇ ਨੇ, ਸਿਮਰਨ ਵਾਲੇ ਹੋ ਜਾਂਦੇ ਨੇ, ਫਿਰ ਅੱਗੇ ਉਹਨਾਂ ਦੀ ਔਲਾਦ, ਉਹਨਾਂ ਦੀ ਸੰਤਾਨ ਸ਼ੁਭ ਗੁਣਾਂ ਨੂੰ ਸਿੱਖਦੀ ਏ, ਉਹ ਵੀ ਸ਼ੁਭ ਗੁਣਾਂ ਵਾਲੀ ਹੋ ਜਾਂਦੀ ਏ, ਉਹ ਵੀ ਸਿਮਰਨ ਭਜਨ ਵਾਲੇ ਹੋ ਜਾਂਦੇ ਨੇ। ਇਸ ਪ੍ਰਕਾਰ ਭਾਈ ਸਿਮਰਨ ਭਜਨ ਦੇ ਪ੍ਰਤਾਪ ਕਰਕੇ ਉਹਨਾਂ ਦੀ ਕੁੱਲ ਦੇ ਲੋਕ ਤਰ ਜਾਂਦੇ, ਕੁੱਲਾਂ ਤਰ ਜਾਂਦੀਆਂ ਹਨ।
1: ਨਾਨਕ ਲਿਪਤ ਨਾ ਮਾਇਓ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਇਸ ਪ੍ਰਕਾਰ ਉਹ ਮੁਕਤ ਰੂਪ ਹੁੰਦੇ ਨੇ, ਮਾਇਆ ਦੇ ਮੋਹ ਦੀ ਲਿਪਾਏ ਮਾਨਗੀ ਤਿੰਨਾਂ ਨੂੰ ਕਿਸੇ ਰੂਪ ਵਿੱਚ ਵੀ ਨਹੀਂ ਹੁੰਦੀ ਹੈ ਜੀਓ।
1: ਆਨੜਾ ਮਹੱਲਾ ਪੰਜਵਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੇ ਤੇ ਹਿਰਦੇ ਹੀ ਐਸੇ ਨੇ, ਪਰਾਏ ਨੂੰ ਸੁਖੀ ਦੇਖ ਲਈਏ ਨਾ ਤੇ ਦੁਖੀ ਹੋ ਜਾਈਦਾ, ਇਹ ਕਿਉਂ ਸੁਖੀ ਹੈ? ਪਰਾਏ ਦੇ ਕੋਲ ਧਨ ਦੇਖ ਲਈਏ, ਪਰਾਏ ਦੀ ਇੱਜ਼ਤ ਹੁੰਦੀ ਦੇਖ ਲਈਏ, ਮਾਨ ਸਨਮਾਨ ਦੇਖ ਲਈਏ, ਹਿਰਦਾ ਸੜ ਜਾਂਦਾ ਹੈ। ਇਹ ਸਨਮਾਨ ਤੇ ਮੈਨੂੰ ਮਿਲਣਾ ਚਾਹੀਦਾ ਸੀ, ਦੂਜੇ ਨੂੰ ਕੋਈ ਮੁਰਾਤਬਾ ਮਿਲ ਜਾਵੇ, ਕੋਈ ਅਹੁਦਾ ਮਿਲ ਜਾਵੇ। ਤੇ ਸਾਧ ਸੰਗਤ ਜੀ, ਅੱਜ ਵੀ ਖੁਸ਼ ਹੋਣ ਵਾਲੇ ਬੜੇ ਘੱਟ ਹੁੰਦੇ ਨੇ, ਸੜਨ ਵਾਲੇ, ਈਰਖਾ ਕਰਨ ਵਾਲੇ ਬਹੁਤੇ ਹੁੰਦੇ ਨੇ। ਇਹ ਅਹੁਦੇ ਤੇ ਕਿਵੇਂ ਪੁੱਜ ਗਿਆ? ਇਹਨੇ ਮੁਰਾਤਬਾ ਕਿਵੇਂ ਪ੍ਰਾਪਤ ਕਰ ਲਿਆ? ਫਿਰ ਇਹ ਨਹੀਂ ਕਹਿੰਦੇ ਕਿ ਇਹਦੀ ਮਿਹਨਤ ਹੈ, ਕਹਿੰਦੇ ਤੁੱਕਾ ਹੀ ਲੱਗ ਗਿਆ, ਤੁੱਕਾ ਹੀ ਲੱਗਾ ਕਹਿੰਦੇ, ਜਾਂ ਫਿਰ ਕੋਈ ਵੱਡੀ ਸਿਫਾਰਸ਼ ਪਾਲੀ ਹੋਣੀ ਹੈ। ਇਹ ਨਹੀਂ ਸਮਝਦੇ ਕਿ ਪਰਮੇਸ਼ਰ ਜੀ ਨੇ ਸੁੱਖ ਦਿੱਤਾ, ਪਰਮੇਸ਼ਰ ਜੀ ਨੇ ਮੁਰਾਤਬਾ ਦਿੱਤਾ। ਮਹਾਰਾਜ ਐਸੇ ਸਾਡੇ ਮਨ ਹੋ ਰਹੇ ਨੇ, ਪਰਾਇਆ ਦੇ ਸੁੱਖ ਦੇਖ ਕਰਕੇ ਤਪਦੇ ਨੇ ਤੇ ਖੁਆਇਸ਼ ਬਣੀ ਰਹਿੰਦੀ ਏ, ਇਹ ਜਿਹੜੇ ਸੁੱਖ ਗਵਾਂਢੀ ਨੂੰ ਮਿਲੇ ਨੇ ਇਹਦੇ ਕੋਲੋਂ ਕਿਵੇਂ ਪ੍ਰਾਪਤ ਕਰਾਂ, ਇਹ ਮੈਨੂੰ ਮਿਲ ਜਾਣ। ਇਹ ਦੂਸਰੇ ਦੀ ਕੋਠੀ, ਦੂਸਰੇ ਦਾ ਬੰਗਲਾ, ਦੂਸਰੇ ਦਾ ਘਰ, ਦੂਸਰੇ ਦੇ ਹਾਥੀ ਘੋੜੇ, ਦੂਸਰੇ ਦੀਆਂ ਗੱਡੀਆਂ ਮੈਨੂੰ ਮਿਲ ਜਾਣ, ਇਹਨੂੰ ਕਿਉਂ ਮਿਲ ਗਈਆਂ? ਮਹਾਰਾਜ ਐਸੀ ਜਿਹੜੀ ਇਹ ਪਰਾਏ ਦੋਸ਼ ਦੀ ਮਨ ਦੇ ਅੰਦਰ ਭਾਵਨਾ ਬਣੀ ਰਹਿੰਦੀ ਹੈ ਈਰਖਾ ਦੀ, ਇਹ ਕਿਵੇਂ ਮਿਟੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਧੰਨ ਸਤਿਗੁਰ ਦੇਵ ਪਿਤਾ, ਪੰਚਮ ਅਵਤਾਰ ਪ੍ਰਮਾਣ ਪੁਰਖ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਜ਼ੂਰ ਫਰਮਾਉਂਦੇ ਨੇ ਕਾਨੜਾ ਮਹੱਲਾ ਪੰਜਵਾ। ਕਾਨੜਾ ਰਾਗ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਪੰਚਮ ਪਾਤਸ਼ਾਹ ਬਚਨ ਕਰਦੇ ਹਨ।
1: ਬਿਸਰ ਗਈ ਸਭ ਤਾਤ ਪਰਾਈ।
0: ਸਾਧ ਸੰਗਤ ਜੀ, ਇਹ ਸਿਆਣਿਆਂ ਦੀ ਨਾ ਜੁਗਤੀ ਹੁੰਦੀ ਏ, ਜਿਵੇਂ ਇੱਕ ਕਹਾਵਤ ਚੱਲਦੀ ਏ ਪੰਜਾਬ ਦੇ ਵਿੱਚ, ਆਖਣਾ ਧੀ ਨੂੰ ਸਮਝਾਉਣਾ ਨੂੰਹ ਨੂੰ। ਜੇ ਨੂੰਹ ਨੂੰ ਸਿੱਧੀ ਗੱਲ ਆਖੀ ਜਾਵੇ ਤੇ ਨੂੰਹ ਬੁਰਾ ਨਾ ਮੰਨ ਜਾਵੇ। ਸਿਆਣੇ ਮਾਤਾ ਪਿਤਾ ਧੀ ਨੂੰ ਕਹਿੰਦੇ ਨੇ, ਧੀਏ ਆਪਣੇ ਸਹੁਰੇ ਘਰ ਵਿੱਚ ਸਭਨਾਂ ਦਾ ਸਨਮਾਨ ਕਰੀ, ਸੱਸ ਸਹੁਰੇ ਨੂੰ ਮਾਤਾ ਪਿਤਾ ਦੀ ਨਿਆਈ ਜਾਣੀ, ਇਸੇ ਪ੍ਰਕਾਰ ਆਪਣੇ ਪਤੀ ਦੇ ਭਰਾਵਾਂ ਨੂੰ ਆਪਣੇ ਭਰਾਵਾਂ ਦੀ ਨਿਆਈ ਜਾਣੀ, ਤੇ ਛੋਟਿਆਂ ਬੱਚਿਆਂ ਨੂੰ ਆਪਣੀ ਸੰਤਾਨ ਦੀ ਨਿਆਈ ਜਾਣੀ। ਹੁਣ ਧੀ ਨੂੰ ਆਖਿਆ, ਨੂੰਹ ਨੇ ਸੁਣਿਆ ਤੇ ਨੂੰਹ ਨੂੰ ਗਿਆਨ ਹੋ ਗਿਆ ਮੈਂ ਆਪਣੇ ਸਹੁਰੇ ਘਰ ਵਿੱਚ ਕਿਵੇਂ ਰਹਿਣਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਉੱਤਮ ਬਖਤਾ ਹੁੰਦਾ ਆਪਣੇ ਮਨ ਦੇ ਪ੍ਰਥਾਏ ਬਚਨ ਕਰਦਾ ਤੇ ਸਾਰਿਆਂ ਨੂੰ ਸਮਝ ਆ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਬਚਨ ਜਿਹੜੇ ਉੱਤਮ ਬਖਤਾ ਰੂਪ ਹੋ ਕਰਕੇ ਆਪਣੇ ਮਨ ਨੂੰ ਉਪਦੇਸ਼ ਦਿੰਦਿਆਂ ਹੋਇਆ ਦੂਸਰਿਆਂ ਨੂੰ ਸਿੱਖਿਆ ਦਿੱਤੀ ਹੈ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਪਣੇ 'ਤੇ ਟੁਕਾ ਕੇ ਆਪਣੇ ਉੱਪਰ ਉਪਦੇਸ਼ ਨੂੰ ਕਥਨ ਕਰਕੇ ਸਿੱਖਿਆ ਦਿੰਦੇ ਨੇ। ਭਾਈ ਬਿਸਰ ਗਈ ਸਭ ਤਾਤ ਪਰਾਈ। ਸਾਡੇ ਮਨ ਦੇ ਵਿੱਚੋਂ ਸਾਰੀ ਜਿਹੜੀ ਤਾਤ ਪਰਾਈ ਖੁਆਹਿਸ਼ ਸੀ ਨਾ ਕਿ ਪ੍ਰਾਪਤ ਹੋ ਜਾਣ ਸਾਰਿਆਂ ਦੇ ਪਦਾਰਥ, ਸਾਨੂੰ ਦੂਸਰਿਆਂ ਨੂੰ ਕਿਉਂ ਮਿਲ ਰਹੇ ਨੇ, ਇਹ ਖੁਆਹਿਸ਼ ਮਨ ਦੇ ਵਿੱਚੋਂ ਸਾਰੀ ਵਿਸਰ ਗਈ ਹੈ। ਇਸੇ ਪ੍ਰਕਾਰ
1: ਵਿਸਰ ਗਈ ਸਭ ਤਾਤ ਪਰਾਈ।
0: ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਸ ਦੇ ਅੰਦਰ ਦੂਸਰੇ ਦੇ ਪ੍ਰਥਾਏ ਈਰਖਾ ਹੋਵੇ, ਸਾੜਾ ਹੋਵੇ, ਦੁਐਸ਼ ਹੋਵੇ ਨਾ, ਉਸ ਦਾ ਆਪਣਾ ਭਲਾ ਕਦੇ ਵੀ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਦੁਐਸ਼ ਵੱਡੇ ਦੁੱਖ ਨੂੰ ਦੇਣ ਵਾਲੀ ਹੈ, ਇਹ ਈਰਖਾ ਇਹ ਸਾੜਾ ਵੱਡੇ ਦੁੱਖ ਨੂੰ ਦੇਣ ਵਾਲਾ ਹੈ। ਦੂਜੇ ਦਾ ਕੋਈ ਜਦੋਂ ਕੋਈ ਵਿਗਾੜੇਗਾ ਉਦੋਂ ਹੀ ਵਿਗਾੜੇਗਾ, ਪਰ ਈਰਖਾ ਕਰਕੇ ਆਪਣੇ ਮਨ ਨੂੰ ਪਹਿਲਾਂ ਹੀ ਸਾੜੀ ਜਾਂਦਾ ਹੈ, ਕ੍ਰੋਧ ਕਰਕੇ। ਇਸੇ ਪ੍ਰਕਾਰ ਆਪਣੇ ਮਨ ਨੂੰ ਹਰ ਵੇਲੇ ਸਾੜਦਾ ਰਖਾਉਂਦਾ ਰਹਿੰਦਾ, ਜਿਵੇਂ ਪਾਥੀਆਂ ਦੀ ਅੱਗ ਹੌਲੀ ਹੌਲੀ ਹੌਲੀ ਹੌਲੀ ਧੁਖਦੀ ਰਹਿੰਦੀ ਹੈ ਨਾ, ਈਰਖਾ ਕਰਨ ਵਾਲੇ ਦਾ ਮਨ ਈਰਖਾ ਦੀ ਅੱਗ ਵਿੱਚ ਆਪਣਾ ਹੀ ਧੁਖਦਾ ਰਹਿੰਦਾ ਹੈ। ਤੇ ਸਤਿਗੁਰੂ ਜੀ ਆਪਣੇ ਤੇ ਟੁਕਾ ਕੇ ਉਪਦੇਸ਼ ਦੇਣਾ ਕਰਦੇ ਨੇ, ਭਾਈ ਸਾਰੀ ਜਿਹੜੀ ਤਾਤ ਪਰਾਈ ਸੀ, ਪਰਾਇਆ ਨੂੰ ਵੇਖ ਕਰਕੇ ਮਨ ਵਿੱਚ ਸਾੜਾ, ਮਨ ਵਿੱਚ ਈਰਖਾ ਪੈਦਾ ਹੋਣੀ ਸੀ, ਇਹ ਸਾਰੀ ਸਾਡੀ ਵਿਸਰ ਗਈ ਹੈ।
1: ਸਾਧ ਸੰਗਤ ਮੋਹੇ ਪਾਈ।
0: ਜਦੋਂ ਤੋਂ ਅਸਾਂ ਨੇ ਸਾਧ ਸੰਗਤ ਪ੍ਰਾਪਤ ਕੀਤੀ ਹੈ, ਸਾਧ ਬਾਬਾ ਬੁੱਢਾ ਸਾਹਿਬ ਜੀ, ਸਾਧ ਭਾਈ ਗੁਰਦਾਸ ਜੀ, ਜਦੋਂ ਤੋਂ ਮਹਾਂਪੁਰਖਾਂ ਦੀ ਮਹਾਂਪੁਰਖ ਕਾ ਸੰਗ ਭਇਆ, ਜਦੋਂ ਤੋਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਹੈ, ਭਾਈ ਸਾਰੀ ਤਾਤ ਪਰਾਈ ਸਾਡੀ ਵਿਸਰ ਗਈ ਹੈ। ਇਸੇ ਪ੍ਰਕਾਰ
1: ਜਬ ਤੇ ਸਾਧ ਸੰਗਤ ਮੋਹੇ ਪਾਈ।
0: ਸਾਧ ਕਹਿਣਾ ਕਰੀਏ ਸ੍ਰੇਸ਼ਟ, ਸਭਨਾਂ ਤੋਂ ਸ੍ਰੇਸ਼ਟ ਦੁਨੀਆਂ ਵਿੱਚ ਸੰਤ ਜਨ, ਸਾਧ ਜਨ ਤੇ ਸੰਤ ਜਨਾਂ ਦੇ ਵਿੱਚੋਂ ਵੀ ਪਰਮ ਸ੍ਰੇਸ਼ਟ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ। ਸੰਤ ਜਨ ਸਾਧ ਜਨ ਸ੍ਰੇਸ਼ਟ ਨੇ ਤੇ ਸਤਿਗੁਰੂ ਸਾਹਿਬ ਜੀ ਪਰਮ ਸ੍ਰੇਸ਼ਟ ਨੇ। ਸੋ ਹਜ਼ੂਰ ਫਰਮਾਉਂਦੇ ਨੇ, ਭਾਈ ਪਰਮ ਸ੍ਰੇਸ਼ਟ ਸਤਿਗੁਰੂ, ਸਾਧ ਕਹੀਏ ਸ੍ਰੇਸ਼ਟ ਸਰਵ ਸ੍ਰੇਸ਼ਟ ਸਤਿਗੁਰੂ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਕੀਤੀ, ਸਤਿਗੁਰਾਂ ਦੀ ਸੰਗਤ ਪ੍ਰਾਪਤ ਕੀਤੀ ਤੇ ਸਾਰੀ ਤਾਤ ਪਰਾਈ, ਪਰਾਇਆ ਮਨ ਦੇ ਵਿੱਚ ਜੋ ਸੜਨ ਦਾ ਰੋਗ ਹੁੰਦਾ, ਈਰਖਾ ਦਾ ਦੋਸ਼ ਹੁੰਦਾ, ਇਹ ਈਰਖਾ ਤੇ ਸੜਨ ਸਾਰੀ ਮਨ ਦੀ ਮਿੱਟ ਗਈ ਹੈ। ਸੋ ਲੁਪਤੀ ਆ ਉਪਦੇਸ਼ ਦੇ ਅੰਦਰ, ਭਾਈ ਸੰਤ ਜਨਾਂ ਦੀ ਸੰਗਤ ਕਰੋ, ਸਤਿਗੁਰੂ ਸਾਹਿਬ ਜੀ ਦੀ ਸੰਗਤ ਕਰੋ, ਮਨ ਦੇ ਵਿੱਚੋਂ ਸਾੜਾ ਤੇ ਈਰਖਾ ਮਿਟ ਜਾਵੇਗੀ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਬੈਰੀ ਨਹੀਂ ਬੇਗਾਨਾ।
0: ਮਹਾਰਾਜ ਜਦੋਂ ਤਾਤ ਪਰਾਈ ਮਨ ਦੇ ਵਿੱਚੋਂ ਵਿਸਰ ਜਾਵੇ, ਇਹ ਸਾੜੇ ਦਾ ਦੋਸ਼ ਈਰਖਾ ਦਾ ਦੋਸ਼ ਮਿਟ ਜਾਵੇ, ਫਿਰ ਮਨ ਦਾ ਭਾਵ ਕੈਸਾ ਬਣਦਾ? ਤੇ ਸਤਿਗੁਰੂ ਜੀ ਵਚਨ ਕਰਦੇ, ਭਾਈ ਸਾਡੇ ਮਨ ਦਾ ਹੁਣ ਭਾਵ ਐਸਾ ਹੈ, ਨਾ ਕੋ ਬੈਰੀ, ਸਾਡੀ ਨਜ਼ਰ ਦੇ ਵਿੱਚ ਕੋਈ ਵੈਰੀ ਸਾਡਾ ਰਿਹਾ ਹੀ ਨਹੀਂ। ਆਪ ਜੀ ਦੇ ਸਕੇ ਭਰਾਤਾ ਜੀ ਸਾਧ ਸੰਗਤ ਜੀ ਵੈਰੀ ਵੈਰ ਕਰਨ ਤੇ ਉਹਨਾਂ ਬੁਰਾ ਨਹੀਂ ਕਰ ਸਕਦੇ, ਜਦੋਂ ਆਪਣੇ ਵੈਰ ਕਰਦੇ ਨੇ ਜਿੰਨਾ ਉਹ ਬੁਰਾ ਕਰ ਜਾਂਦੇ ਨੇ। ਰਾਵਣ ਨੂੰ ਮਾਰਨ ਵਾਸਤੇ ਭਗਵਾਨ ਰਾਮ ਚੰਦਰ ਜੀ ਚਲੇ ਗਏ, ਲਕਸ਼ਮਣ ਜੀ ਵਰਗੇ ਯੋਧੇ ਚਲੇ ਗਏ, ਜਾਮਵੰਤ ਵਰਗੇ ਯੋਧੇ ਚਲੇ ਗਏ, ਸੁਗਰੀਵ ਵਰਗੇ ਯੋਧੇ ਚਲੇ ਗਏ, ਹਨੂਮਾਨ ਵਰਗੇ ਵੀਰ ਚਲੇ ਗਏ, ਪਰ ਰਾਵਣ ਦਾ ਵਾਲ ਵਿੰਗਾ ਨਹੀਂ ਕਰ ਸਕੇ। ਕਦੋਂ ਤੇ ਇਸ ਨੂੰ ਮਾਰਿਆ? ਜਦੋਂ ਉਸਦਾ ਆਪਣਾ ਭਰਾ, ਉਸਦਾ ਭੇਦ ਦੱਸਣ ਵਾਲਾ ਉਸਦਾ ਦੁਸ਼ਮਣ ਹੋ ਗਿਆ। ਆਪਣਿਆਂ ਦੀ ਦੁਸ਼ਮਣੀ ਪਰਾਏ 100 ਦੁਸ਼ਮਣਾਂ ਦੇ ਨਾਲੋਂ ਵੱਡੀ ਹੁੰਦੀ ਹੈ। ਪਰਾਇਆ ਦੁਸ਼ਮਣ 100 ਹੋਵੇ ਤੇ ਆਪਣਾ ਇੱਕ ਬਣ ਜਾਵੇ ਤੇ ਉਸ ਦੀ ਦੁਸ਼ਮਣੀ 100 ਦੁਸ਼ਮਣਾਂ ਤੋਂ ਖਤਰਨਾਕ ਹੋਇਆ ਕਰਦੀ ਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਕੇ ਵੱਡੇ ਭਰਾਤਾ ਜੀ ਬਾਬਾ ਪ੍ਰਿਥੀ ਚੰਦ ਜੀ ਆਪਣੇ ਮਨ ਦੀ ਤਾਤ ਪਰਾਈ ਕਰਕੇ ਆਪ ਜੀ ਦੇ ਦੁਸ਼ਮਣ ਹੋ ਨਿਬੜੇ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਬਾਦਸ਼ਾਹ ਦੇ ਪਾਸ ਸ਼ਿਕਾਇਤਾਂ ਕਰਕੇ ਫੌਜਾਂ ਚੜਾ ਚੜਾ ਕੇ ਲਿਆਂਦੀਆਂ, ਕਦੇ ਸੁਲਹੀ ਖਾਨ ਨੂੰ, ਕਦੇ ਸੁਲੱਭੀ ਖਾਨ ਨੂੰ, ਕਦੇ 5,000 ਫੌਜ, ਕਦੇ 10,000 ਫੌਜ ਚੜਾ ਕੇ ਲਿਆਂਦੀ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਾਂ ਤਾਂ ਕੈਦਖਾਨੇ ਵਿੱਚ ਪਵਾ ਦੇਣਾ ਜਾਂ ਸ਼ਹੀਦ ਕਰਵਾ ਦੇਣਾ। ਅਤੇ ਇਸ ਦੀ ਮਨਸਾ ਪੂਰੀ ਨਾ ਹੋਈ। ਸਤਿਗੁਰੂ ਜੀ ਦੇ ਨਾਲ ਵੈਰ ਹੋਰ ਕਮਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਾਹਿਬਜ਼ਾਦੇ ਜਗਤ ਗੁਰੂ ਸਾਡੇ ਗੁਰਦੇਵ ਪਿਤਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਸ਼ਹੀਦ ਕਰਾਉਣ ਵਾਸਤੇ ਦਾਈ ਦੇ ਅਸਥਾਨਾਂ ਨੂੰ ਜ਼ਹਿਰ ਲਗਾ ਕੇ ਭੇਜਿਆ। ਸਪੇਰੇ ਦੇ ਪਾਸੋਂ ਕਾਲਾ ਨਾਗ ਛਡਵਾ ਦਿੱਤਾ, ਬ੍ਰਾਹਮਣ ਦੇ ਕੋਲੋਂ ਦਹੀਂ ਵਿੱਚ ਜ਼ਹਿਰ ਪਵਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛਕਾਉਣ ਦਾ ਯਤਨ ਕੀਤਾ। ਪਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਵੀ ਬਾਬਾ ਪ੍ਰਿਥੀ ਚੰਦ ਜੀ ਦੇ ਚਰਨਾਂ ਦੇ ਉੱਪਰ ਸੀਸ ਰੱਖ ਕੇ ਮੱਥਾ ਟੇਕਦੇ ਨੇ ਅਤੇ ਬਚਨ ਕਰਦੇ ਨੇ, ਭਰਾਤਾ ਜੀ ਤੁਸੀਂ ਸਾਡੇ ਵੱਡੇ ਭਰਾ ਹੋ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਹੋ, ਸਾਡੇ 'ਤੇ ਕਿਰਪਾ ਹੀ ਰੱਖਿਓ। ਵੈਰ ਨਹੀਂ ਉੱਥੇ ਸਤਿਗੁਰੂ ਜੀ ਨੇ ਕਿਸੇ ਪ੍ਰਕਾਰ ਕਮਾਇਆ। ਬਚਨ ਕਰਦੇ ਨੇ, ਨਾ ਕੋ ਵੈਰੀ, ਸਾਡਾ 'ਤੇ ਕੋਈ ਵੈਰੀ ਰਿਹਾ ਹੀ ਨਹੀਂ। ਚੰਦੂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵੈਰ ਕੀਤਾ, ਬਾਦਸ਼ਾਹ ਜਹਾਂਗੀਰ ਨੇ ਵੈਰ ਕੀਤਾ, ਸ਼ਹੀਦੀ ਦੇ ਹੁਕਮ ਦਿੱਤੇ, ਤੱਤੀ ਤਵੀ ਦੇ ਉੱਪਰ ਬਿਠਾ ਦਿੱਤਾ। ਸਾਧ ਸੰਗਤ ਜੀ ਇਸੇ ਪ੍ਰਕਾਰ ਦੇਗ ਦੇ ਵਿੱਚ ਉਬਾਲਿਆ ਗਿਆ, ਤੱਤਾ ਰੇਤਾ ਆਪ ਜੀ ਦੇ ਸੀਸ ਵਿੱਚ ਪਾਇਆ ਗਿਆ। ਐਸੀ ਦਸ਼ਾ ਨੂੰ ਸਾਈ ਮੀਆਂ ਮੀਰ ਨਾ ਤੱਕ ਸਕਿਆ, ਮੂਰਛਿਤ ਹੋ ਕੇ ਧਰਤੀ 'ਤੇ ਡਿੱਗਾ। ਸਤਿਗੁਰੂ ਜੀ ਨੇ ਚਰਨ ਸੁਹਾ ਕਰਕੇ ਫਿਰ ਇਸ ਨੂੰ ਸਾਵਧਾਨ ਕੀਤਾ, ਬੇਨਤੀ ਕਰਦਾ ਮਹਾਰਾਜ ਇਸ ਤੁਰਕਾਨੇ ਨੂੰ ਮੈਂ ਨਹੀਂ ਜੇ ਛੱਡਣਾ, ਮੈਨੂੰ ਹੁਕਮ ਦਿਓ ਤੁਰਕਾਨੇ ਦਾ ਨਾਸ਼ ਕਰਦਿਆਂ ਜੜਾਂ ਪੁੱਟਦਿਆਂ। ਅਤੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਆਕਾਸ਼ ਵੱਲ ਨੂੰ ਝਾਤ ਮਾਰ ਕੇ ਦੇਖ। ਜਦੋਂ ਆਕਾਸ਼ ਨੂੰ ਝਾਤੀ ਮਾਰ ਕੇ ਨਜ਼ਰ ਪਾ ਕੇ ਤੱਕਿਆ ਨਾ ਸਾਈ ਮੀਆਂ ਮੀਰ ਨੇ, 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 84 ਸਿੱਧ, ਇਸੇ ਪ੍ਰਕਾਰ ਸਾਧ ਸੰਗਤ ਜੀ 72 ਯੋਗਣੀਆਂ, 52 ਵੀਰ, 7 ਰਿਸ਼ੀ ਅਤੇ 9 ਮੁਨੀ ਸਾਰੇ ਹੱਥ ਬੰਨ ਕੇ ਖੜ੍ਹੇ ਨੇ, 125,000 ਪੈਗੰਬਰ ਸੇਵਾ 'ਚ ਹਾਜ਼ਰ ਨੇ। ਮਹਾਰਾਜ ਸਾਡੇ ਤਾਂ ਹੀ ਹੁਕਮ ਦਿਓ ਇਸ ਤੁਰਕਾਨੇ ਦਾ ਨਾਸ਼ ਕਰ ਦੇਈਏ। ਅਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਸਾਡਾ ਕਿਸੇ ਦੇ ਨਾਲ ਕੋਈ ਵੈਰ ਨਹੀਂ, ਅਕਾਲ ਪੁਰਖ ਵਾਹਿਗੁਰੂ ਜੀ ਦਾ ਭਾਣਾ ਸਾਨੂੰ ਮਿੱਠਾ ਲੱਗਦਾ ਹੈ, ਤੇਰਾ ਕੀਆ ਮੀਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ ਨਾ ਕੋ ਵੈਰੀ। ਸਾਡੇ ਵਾਸਤੇ ਤਾਂ ਵੈਰੀ ਕੋਈ ਹੈ ਹੀ ਨਹੀਂ। ਚੰਦੂ ਵੈਰ ਕਰਦਾ ਕਰੀ ਜਾਵੇ, ਜਹਾਂਗੀਰ ਕਰਦਾ ਕਰੀ ਜਾਵੇ, ਤਿਸ ਦਾ ਆਪਣਾ ਕਰਮ ਹੈ, ਪਰ ਸਾਡਾ ਕਿਸੇ ਦੇ ਨਾਲ ਵੈਰ ਨਹੀਂ। ਮਹਾਰਾਜ ਤੁਸੀਂ ਸਭਨਾਂ ਨੂੰ ਖਿਮਾ ਕਿਵੇਂ ਕਰ ਦਿੰਦੇ ਹੋ? ਅਤੇ ਹਜ਼ੂਰ ਬਚਨ ਕਰਦੇ ਨੇ, ਨਹੀਂ ਬੇਗਾਨਾ, ਭਾਈ ਸਾਡੇ ਵਾਸਤੇ ਬੇਗਾਨਾ ਕੋਈ ਹੈ ਹੀ ਨਹੀਂ। ਸਭਨਾਂ ਨੂੰ ਅਸੀਂ ਆਤਮ ਰੂਪ ਆਪਣਾ ਰੂਪ ਕਰਕੇ ਜਾਣਦੇ ਹਾਂ। ਜਿਹੜੀ ਆਤਮਾ ਸਾਡੀ ਏ ਨਾ, ਉਹੀ ਆਤਮਾ ਪਰਮੇਸ਼ਰ ਜੀ ਦੀ ਅੰਸ਼ ਸਾਰਿਆਂ ਦੇ ਅੰਦਰ ਸਮਾ ਰਹੀ ਏ। ਸਭ ਮਹਿ ਜੋਤ ਜੋਤ ਹੈ ਸੋਏ, ਜਦੋਂ ਸਾਰਿਆਂ ਦੇ ਅੰਦਰ ਜੋਤ ਹੀ ਤਿਸ ਪਰਮੇਸ਼ਰ ਜੀ ਦੀ ਏ, ਫਿਰ ਪਰਮੇਸ਼ਰ ਜੀ ਦੀ ਜੋਤ ਨੂੰ ਬੇਗਾਨੀ ਕਿਵੇਂ ਕਹਿ ਦਈਏ? ਸਾਡੀ ਦ੍ਰਿਸ਼ਟੀ ਵਿੱਚ ਕੋਈ ਬੇਗਾਨਾ ਹੈ ਹੀ ਨਹੀਂ। ਸਾਧ ਸੰਗਤ ਜੀ ਇਹ ਸੰਤ ਮਤ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਦੁਸ਼ਮਣ ਦੁਖੀਆ, ਨਾ ਹੀ ਕੋ ਮੰਦਾ। ਭਾਈ ਸਾਡੇ ਵਾਸਤੇ ਨਾ ਕੋਈ ਪਰਾਇਆ ਹੈ ਤੇ ਨਾ ਹੀ ਸਾਡੀ ਦ੍ਰਿਸ਼ਟੀ ਵਿੱਚ ਕੋਈ ਦੁਸ਼ਮਣ ਹੈ। ਸਾਡੀ ਤੇ ਸਾਰਿਆਂ ਦੇ ਨਾਲ ਪ੍ਰੀਤੀ ਵਾਲੀ ਭਾਵਨਾ, ਪਿਆਰ ਭਾਵਨਾ ਹੀ ਬਣ ਆਈ ਹੈ ਜੀਓ।
1: ਪ੍ਰਭ ਕੀਨੋ ਸੋ ਪਹਲ ਮਾਨੇ।
0: ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਸਰੂਪ ਪ੍ਰਗਟ ਹੋਏ ਨੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਪਰ। ਅਤੇ ਸਾਧ ਸੰਗਤ ਜੀ ਧੀਰਮਾਲ ਨੇ ਬਹੁਤੀ ਈਰਖਾ ਕੀਤੀ ਨਾ, ਸ਼ੀਹੇ ਨਾਮ ਦੇ ਮਸੰਦ ਦੇ ਪਾਸੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀ ਚਲਵਾ ਦਿੱਤੀ ਕਿ ਸਤਿਗੁਰੂ ਸਾਹਿਬ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦੇ। ਸ਼ੀਹੇ ਮਸੰਦ ਨੇ ਗੋਲੀ ਚਲਾ ਦਿੱਤੀ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਸਤਕ ਦੇ ਨਾਲ ਸ਼ੋਹ ਕਰਕੇ ਗੋਲੀ ਲੰਘ ਗਈ, ਮੱਥੇ 'ਤੇ ਥੋੜ੍ਹਾ ਜ਼ਖਮ ਹੋਇਆ ਅਤੇ ਖੂਨ ਜਿਹੜਾ ਸੀ ਮੱਥੇ ਵਿੱਚੋਂ ਵਹਿਣ ਲੱਗਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਬਚਨ ਕਰ ਦਿੰਦੇ ਨਾ ਜਰਾ ਜਿੰਨੀ ਰਿਸ ਧਾਰਨ ਕਰਕੇ, ਅਤੇ ਸਾਧ ਸੰਗਤ ਜੀ ਸ਼ੀਹਾਂ ਮਸੰਦ 'ਤੇ ਕੀ ਦੁਨੀਆਂ ਦੇ ਕੁੱਲ ਦੋਖੀਆਂ ਦੀਆਂ ਕੁੱਲਾਂ ਗਰਕ ਕਰ ਦਿੰਦੇ, ਜੇ ਚਾਹੁੰਦੇ ਤਾਂ ਧਰਤੀ ਆਕਾਸ਼ ਗਰਕ ਕਰ ਦਿੰਦੇ, ਕੁੱਲ ਸ੍ਰਿਸ਼ਟੀ ਨਾਸ ਕਰ ਦਿੰਦੇ। ਪਰ ਸਤਿਗੁਰੂ ਜੀ ਦੇ ਅੰਦਰ ਅਪਣੱਤ ਕੈਸੀ ਏ, ਬਚਨ ਕਰਦੇ ਨੇ, ਭਲੋ ਰੇ ਧੀਰ ਮਲ ਭਲੋ ਰੇ ਧੀਰ ਮਲ ਭਲੋ ਰੇ। ਉਸਨੇ ਤੇ ਸਾਧ ਸੰਗਤ ਜੀ ਕਾਤਲ ਖੜਾ ਕੀਤਾ ਕਿ ਸਤਿਗੁਰੂ ਜੀ ਨੂੰ ਸ਼ਹੀਦ ਕਰ ਦੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਲਾ ਹੋਵੇ ਧੀਰ ਮਲ ਤੇਰਾ ਭਲਾ ਹੋਵੇ। ਜੇ ਪਹਿਲੇ ਜਾਮੇ ਵਿੱਚ ਬਚਨ ਕੀਤੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਦੁਸ਼ਮਣਾਂ ਦਾ ਵੀ ਭਲਾ ਮੰਗ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਬਚਨ ਕਮਾਏ ਨੇ। ਸੋ ਬਚਨ ਕਰਨਾ ਕਰਦੇ ਨੇ ਸਗਲ ਸੰਗ ਹਮ ਕਉ ਬਣ ਆਈ, ਭਾਈ ਸਾਡੀ ਪ੍ਰੀਤੀ ਤੇ ਸਾਰਿਆਂ ਦੇ ਨਾਲ ਬਣ ਆਈ ਹੈ।
1: ਪ੍ਰਭ ਕੀਨੋ ਸੋ ਭਲ ਮਾਨੇ,
0: ਮਹਾਰਾਜ ਆਪ ਜੀ ਦੀ ਪਵਿੱਤਰ ਭਾਵਨਾ ਇੰਨੀ ਕਿਵੇਂ ਬਣ ਆਈ ਹੈ, ਪਵਿੱਤਰ ਭਾਰ ਇਹਨਾਂ ਮਨ ਵਿੱਚ ਕਿਵੇਂ ਪ੍ਰਗਟ ਹੋ ਗਿਆ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਣਾ ਮੰਨਣੇ ਕਰਕੇ ਅਸੀਂ ਕਰਤਾ ਕਿਸੇ ਪੁਰਖ ਨੂੰ ਕਿਸੇ ਬੰਦੇ ਨੂੰ ਨਹੀਂ ਜਾਣਦੇ ਕਿ ਬੰਦਾ ਇਵੇਂ ਕਰ ਰਿਹਾ। ਜੇ ਕੋਈ ਬੰਦਾ ਨਜ਼ਰੀ ਆਉਂਦਾ ਇਵੇਂ ਕਰ ਰਿਹਾ ਤੇ ਉਹ ਵੀ ਪਰਮੇਸ਼ਰ ਜੀ ਦੇ ਹੁਕਮ ਵਿੱਚ ਹੀ ਹੈ ਨਾ, ਉਹ ਵੀ ਤੇ ਪਰਮੇਸ਼ਰ ਜੀ ਦੇ ਭਾਣੇ ਅੰਦਰ ਹੀ ਹੈ ਨਾ, ਅਸੀਂ ਉਸ ਨੂੰ ਵੀ ਪਰਮੇਸ਼ਰ ਜੀ ਦੇ ਭਾਣੇ ਅੰਦਰ ਹੀ ਮੰਨਦੇ ਹਾਂ। ਜੇ ਕੋਈ ਦੋਸ਼ ਕਮਾ ਰਿਹਾ, ਜੇ ਕੋਈ ਈਰਖਾ ਕਰ ਰਿਹਾ ਤੇ ਉਹ ਵੀ ਭਾਣੇ 'ਚ ਹੀ ਕਰ ਰਿਹਾ। ਇਸ ਪ੍ਰਕਾਰ ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਜੋ ਕੁਛ ਵੀ ਪਰਮੇਸ਼ਰ ਜੀ ਸੋਤੇ ਸਿੱਧ ਕੌਤਕ ਵਰਤਾ ਰਹੇ ਨੇ ਉਸ ਨੂੰ ਅਸੀਂ ਭਲਾ ਕਰਕੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਾਂ।
1: ਇਹ ਸੁਮਤ ਸਾਧੂ ਤੇ ਪਾਈ,
0: ਮਹਾਰਾਜ ਐਸੀ ਸ੍ਰੇਸ਼ਟ ਮਤ ਕਿੱਥੋਂ ਮਿਲਦੀ ਏ। ਹਜ਼ੂਰ ਬਚਨ ਕਰਦੇ ਨੇ ਇਹ ਸ੍ਰੇਸ਼ਟ ਮਤ ਸਾਧੂ ਤੇ ਭਾਈ ਸੰਤ ਜਨਾਂ ਦੀ ਸੰਗਤ ਚੋਂ ਮਿਲਦੀ ਏ ਕਿ ਸਭਨਾਂ ਦੇ ਅੰਦਰ ਪਰਮੇਸ਼ਰ ਜੀ ਵਸਦੇ ਨੇ, ਸਭਨਾਂ ਦਾ ਭਲਾ ਮੰਗਣਾ, ਸਭਨਾਂ ਦੀ ਕਲਿਆਣ ਵਾਸਤੇ ਅਰਦਾਸਾਂ ਕਰਦੇ ਰਹਿਣਾ, ਬੇਨਤੀਆਂ ਕਰਦੇ ਰਹਿਣਾ ਤੇ ਸਭਨਾਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਦੇਖਣੀ। ਇਹ ਸੁਮਤ ਸਾਧੂ ਤੇ ਪਾਈ, ਪਰਮ ਸ੍ਰੇਸ਼ਟ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਤੋਂ ਇਹ ਮਤ ਗ੍ਰਹਿਣ ਕੀਤੀ, ਸਿੱਖਿਆ ਲਈ ਹੈ।
1: ਸਭ ਮਹਿ ਰਵ ਰਹਿਆ ਪ੍ਰਭ ਏਕਾ,
0: ਭਾਈ ਇਸ ਪ੍ਰਕਾਰ ਗੁਰੂ ਸਿੱਖਿਆ ਦੁਆਰਾ ਜਾਣਦੇ ਹਾਂ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਜੀ ਹੀ ਪਰਤਕ ਜੋਤ ਰੂਪ ਹੋ ਕਰਕੇ ਵਸ ਰਹੇ ਹਨ।
1: ਏਖ ਪੇਖ ਨਾਨਕ ਬਿਗਸਾਈ,
0: ਸਾਰੇ ਜੀਵਾਂ ਦੇ ਅੰਦਰ, ਦੁਸ਼ਮਣਾਂ ਦੇ ਅੰਦਰ, ਸੱਜਣਾਂ ਦੇ ਅੰਦਰ, ਮਿੱਤਰਿਆਂ ਦੇ ਅੰਦਰ, ਆਪਣਿਆਂ ਦੇ ਅੰਦਰ, ਜੋ ਪਰਾਏ ਕਹੇ ਜਾਂਦੇ ਨੇ ਉਹਨਾਂ ਦੇ ਅੰਦਰ, ਇਸੇ ਪ੍ਰਕਾਰ ਚਾਰੇ ਖਾਣੀਆਂ ਦੇ ਅੰਦਰ, ਚਾਰੇ ਬਾਣੀਆਂ ਦੇ ਅੰਦਰ, ਧਰਤਾ ਆਕਾਸ਼ ਦੇ ਅੰਦਰ, ਪਾਤਾਲ ਦੇ ਅੰਦਰ, ਚੰਦ ਸੂਰਜ ਦੇ ਅੰਦਰ, ਤਾਰਿਆਂ ਦੇ ਅੰਦਰ, ਕਣ ਕਣ ਦੇ ਅੰਦਰ, ਜ਼ਰੇ ਜ਼ਰੇ ਦੇ ਅੰਦਰ, ਮਾਰੂ ਥਲਾਂ ਦੇ ਅੰਦਰ, ਧਰਤੀ ਦੇ ਅੰਦਰ, ਆਕਾਸ਼ ਦੇ ਅੰਦਰ, ਸਾਰਿਆਂ ਸਥਾਨਾਂ ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਨੂੰ ਦੇਖ ਦੇਖ ਕੇ ਪ੍ਰਸੰਨ ਹੋ ਰਹੇ ਹਾਂ। ਵਾਹਿਗੁਰੂ ਜੀ ਆਪ ਕੈਸੇ ਅਸਚਰਜ ਹੋ, ਸਾਰਿਆਂ ਦੇ ਅੰਦਰ ਮਿਲ ਰਹੇ ਹੋ, ਸਾਰਿਆਂ ਦੇ ਅੰਦਰ ਵਸ ਰਹੇ ਹੋ, ਪਰ ਕਿਸੇ ਦੇ ਪੁੰਨ ਪਾਪ ਦਾ ਆਪ ਜੀ ਨੂੰ ਲੇਪ ਸ਼ੇਪ ਨਹੀਂ ਲੱਗਦਾ। ਇਸ ਪ੍ਰਕਾਰ ਸਾਰਿਆਂ ਦੇ ਅੰਦਰ ਵਸਦੇ ਹੋ ਜੋਤ ਰੂਪ ਹੋ ਕਰਕੇ, ਪਰ ਬੈਠਾ ਵੇਖਿਆ ਵੱਖ ਅਕੇਲਾ, ਸਾਰਿਆਂ ਤੋਂ ਸੰਘ ਰੂਪ ਹੋ ਕਰਕੇ ਨਿਰਵਾਣ ਵੱਖਰੇ ਹੀ ਬੈਠੇ ਹੋ, ਕਿਸੇ ਦੇ ਪਾਪ ਪੁੰਨ ਦੀ ਲਪਾਏ ਮਾਨਗੀ ਵੀ ਆਪ ਜੀ ਨੂੰ ਨਹੀਂ। ਇਸ ਪ੍ਰਕਾਰ ਵਾਹਿਗੁਰੂ ਜੀ ਨੂੰ ਵੇਖ ਵੇਖ ਕਰਕੇ ਮਨ ਬਿਗਸ ਰਿਹਾ ਹੈ, ਖਿਡਾਓ ਦੇ ਸਹਿਤ ਹੋ ਰਹੇ ਹੈ, ਖਿਡਾਵਟ ਦੇ ਸਹਿਤ, ਆਨੰਦ ਦੇ ਸਹਿਤ ਹੋ ਰਿਹਾ ਹੈ ਜੀਓ।
1: ਕਾਨੜਾ ਮਹੱਲਾ ਪੰਜਵਾ,
0: ਮਹਾਰਾਜ ਸਾਨੂੰ ਤੇ ਸ਼ਰਨ ਪੈਣਾ ਵੀ ਨਹੀਂ ਆਉਂਦਾ। ਥੋੜੀ ਬਹੁਤੀ ਸਮਝ ਹੋਵੇ ਨਾ ਕਿ ਸਮਝਦਾਰੀ ਨਾਲ ਜਾ ਕੇ ਸ਼ਰਨ ਹੀ ਪੈ ਜਾਈਏ, ਸਾਨੂੰ ਤੇ ਸ਼ਰਨ ਪੈਣਾ ਵੀ ਨਹੀਂ ਆਉਂਦਾ। ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਸ਼ਰਨ ਪੈਣ ਦੀ ਯੁਗਤੀ ਦੱਸੋ, ਕਿਵੇਂ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਰਹੀਏ। ਤੇ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਫੁਰਮਾਨ ਕਰਦੇ ਹਨ,
1: ਠਾਕੁਰ ਜੀਓ ਤੁਹਾਰੋ ਪਰਨਾ,
0: ਭਾਈ ਵਾਹਿਗੁਰੂ ਜੀ ਦੇ ਸਨਮੁਖ ਹਾਜ਼ਰ ਨਾਜ਼ਰ ਜਾਣ ਕੇ ਇਵੇਂ ਬੇਨਤੀਆਂ ਕਰਦੇ ਰਹਿਣਾ, ਹੇ ਠਾਕੁਰ ਜੀ, ਭਗਵਾਨ ਜੀ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀਓ, ਮਹਾਰਾਜ ਮੈਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿਖੇ ਪਿਆ ਹਾਂ।
1: ਮਾਨ ਮਹਤ ਤੁਮਾਰਾ ਉਪਰ,
0: ਮਹਾਰਾਜ ਸਾਡਾ ਮਾਣ, ਸਾਡਾ ਤਾਣ, ਸਾਡੀ ਵਡਿਆਈ, ਸਾਡੀ ਇੱਜ਼ਤ, ਸਾਡੀ ਸ਼ੋਹਰਤ, ਇਸੇ ਪ੍ਰਕਾਰ ਮਹਤ ਸਾਡਾ ਮੁਰਾਤਬਾ, ਮਹਾਰਾਜ ਇਹ ਸਭ ਕੁਝ ਤੁਹਾਡੇ ਉੱਪਰ ਹੀ ਹੈ। ਜੋ ਕੁਛ ਬਖਸ਼ਿਆ ਤੁਸਾਂ ਹੀ ਬਖਸ਼ਿਆ, ਇਮਾਨ ਸਨਮਾਨ ਵਡਿਆਈਆਂ ਦੇ ਦਾਤੇ ਆਪ, ਇਹ ਉੱਚੇ ਮੁਰਾਤਬੇ ਆਪ ਜੀਆਂ ਨੇ ਬਖਸ਼ੇ ਹਨ। ਇਸੇ ਪ੍ਰਕਾਰ
1: ਠਾਕੁਰ ਜੀਓ ਤੁਹਾਰੋ ਪਰਨਾ,
0: ਠਾਕੁਰ ਕਹਿਣਾ ਕਰੀਏ, ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲੈਤਾ ਕਰਨ ਵਾਲਾ ਹੋਵੇ, ਮਹਾਰਾਜ ਆਪ ਹੀ ਸ੍ਰਿਸ਼ਟੀ ਦੇ ਸਿਰਜਣਹਾਰ, ਆਪ ਹੀ ਪਾਲਣਹਾਰ ਤੇ ਆਪ ਹੀ ਮਹਾਂਪਰਲੋ ਕਰਕੇ ਮਿਟਾ ਦੇਣ ਵਾਲੇ ਹੋ, ਐਸੇ ਸਰਬ ਕਲਾ ਸਮਰੱਥ ਠਾਕੁਰ ਜੀ, ਕੁੱਲ ਸ੍ਰਿਸ਼ਟੀ ਦੇ ਠਾਕੁਰ ਮਾਲਕ ਜੀ, ਸਾਡੇ ਮਨ ਬਾਣੀ ਸਰੀਰ ਦੇ ਮਾਲਕ ਜੀ, ਤੁਹਾਰੋ ਪਰਨਾ, ਤੁਹਾਡਾ ਆਸਰਾ ਲੈਣਾ ਕੀਤਾ ਹੈ। ਪਰਨਾ ਦਾ ਅਰਥ ਹੈ ਆਸਰਾ, ਆਪ ਜੀ ਦਾ ਹੀ ਆਸਰਾ ਹੈ ਸਾਡੇ ਤਨ ਅਤੇ ਮਨ ਨੂੰ।
1: ਮਾਨ ਮਹਤ ਤੁਮਾਰਾ ਉਪਰ,
0: ਮਹਾਰਾਜ ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ। ਸਾਡਾ ਮਾਣ ਨਾ ਸਕਿਆਂ ਤੇ, ਨਾ ਸੰਬੰਧੀਆਂ ਤੇ, ਨਾ ਧਨ ਤੇ, ਨਾ ਦੌਲਤ ਨੇ, ਨਾ ਸਰਕਾਰ ਤੇ, ਨਾ ਕਿਸੇ ਹੋਰ ਤੇ, ਸਾਡਾ ਤੇ ਮਾਣ ਆਪ ਜੀ ਦੇ ਉੱਪਰ ਹੀ ਹੈ। ਮਾਣ ਮੰਨਣ ਯੋਗ ਕੇਵਲ ਤਾਂ ਕੇਵਲ ਆਪ ਹੋ, ਕਿਸੇ ਹੋਰ ਨੂੰ ਮਨ ਵਿੱਚ ਮੰਨਣਾ ਨਹੀਂ ਕਰਦੇ ਹਾਂ। ਮਹੱਤ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਇਹ ਆਪਣੇ ਦਾਸ ਹੋਣ ਦਾ ਮੁਰਾਤਬਾ ਆਪ ਜੀ ਹੀ ਸਾਨੂੰ ਬਖਸ਼ਣ ਵਾਲੇ ਹੋ। ਮਹਾਰਾਜ ਸਾਡੀ ਓਟ, ਸਾਡਾ ਭਰੋਸਾ ਆਪ ਜੀ ਦੇ ਉੱਪਰ ਹੈ।
1: ਤੁਮਰੀ ਓਟ ਤੁਮਾਰੀ ਸਰਨਾ।
0: ਮਹਾਰਾਜ ਇਸ ਕਰਕੇ ਸਾਡੇ ਤਨ ਨੂੰ ਵੀ ਆਪ ਜੀ ਦੀ ਓਟ ਹੈ, ਤੇ ਮਨ ਕਰਕੇ ਵੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿਖੇ ਹੀ ਪਏ ਹਾਂ ਜੀਓ।
1: ਰਹਾਓ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਤੁਮਰੀ ਆਸ ਭਰੋਸਾ ਤੁਮਰਾ।
0: ਮਹਾਰਾਜ ਆਪ ਜੀਆਂ ਦੇ ਬਚਨ ਬੜੇ ਮਿੱਠੇ, ਬੜੇ ਪਿਆਰੇ ਨੇ, ਮਨ ਨੂੰ ਬੜੇ ਚੰਗੇ ਲੱਗਦੇ ਨੇ, ਐਸੇ ਹੋਰ ਬਚਨ ਸਰਵਣ ਕਰਵਾਓ ਜੀ। ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਤੁਮਰੀ ਆਸ ਭਰੋਸਾ ਤੁਮਰਾ।
0: ਮਹਾਰਾਜ ਸਾਡੇ ਮਨ ਦੇ ਅੰਦਰ ਇਸ ਦੁਨੀਆਂ ਦੇ ਸੁੱਖਾਂ ਦੀ ਆਸਾ ਵੀ ਇੱਕ ਆਪ ਜੀ ਦੇ ਉੱਪਰ ਹੀ ਹੈ। ਮਹਾਰਾਜ ਜੇ ਇਸੇ ਪ੍ਰਕਾਰ ਮਾਇਆ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਧਨ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਸੰਬੰਧੀਆਂ ਦੇ ਸਨੇਹ ਦੇ ਪਿਆਰ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਸੰਤਾਨ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਸਰੀਰ ਦੀ ਅਰੋਗਤਾ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਮਨ ਦੀ ਸ਼ਾਂਤੀ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ। ਇਸ ਕਰਕੇ ਦੁਨੀਆਂ ਦੇ ਸੁੱਖਾਂ ਦੀ ਆਸ ਵੀ ਤੁਹਾਡੇ ਉੱਪਰ ਹੈ, ਤੇ ਮਹਾਰਾਜ ਦਰਗਾਹ ਦੇ ਅੰਦਰ ਵੀ ਜੇ ਸੱਚਖੰਡ ਦਾ ਸੁੱਖ ਦਿੰਦੇ ਹੋ ਤੇ ਆਪ ਹੀ ਦਿੰਦੇ ਹੋ, ਭਰੋਸਾ ਤੁਮਰਾ। ਦਰਗਾਹੀ ਸੁੱਖਾਂ ਦਾ ਭਰੋਸਾ ਵੀ ਆਪ ਜੀ ਦੇ ਉੱਪਰ ਹੈ।
1: ਤੁਮਰਾ ਨਾਮ ਹਿਰਦੈ ਲੈ ਧਰਨਾ।
0: ਮਹਾਰਾਜ ਇਸ ਆਸ ਅਤੇ ਭਰੋਸੇ ਦੇ ਨਾਲ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਪੂਰਿਆਂ ਸਤਿਗੁਰਾਂ ਤੋਂ ਲੈ ਕੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ ਜੀਓ।
1: ਤੁਮਰੋ ਬਲ ਤੁਮ ਸੰਗ ਸੁਹੇਲੇ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਨੂੰ ਆਪ ਜੀ ਦਾ ਹੀ ਬਲ ਜ਼ੋਰ ਹੈ। ਜਿਸ ਪ੍ਰਕਾਰ ਬੱਚੇ ਨੂੰ ਆਪਣੇ ਪਿਤਾ ਦਾ ਹੀ ਬਲ ਹੁੰਦਾ ਨਾ, ਕੋਈ ਤੇ ਇਸ ਨੂੰ ਕੋਈ ਝਿੜਕੇ, ਕੋਈ ਆਖੇ, ਕੋਈ ਮਾਰੇ, ਕਹਿੰਦਾ ਆਪਣੇ ਪਿਤਾ ਨੂੰ ਦੱਸੂੰਗਾ। ਬੱਚੇ ਵਾਸਤੇ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪੁਰਖ ਉਸਦਾ ਆਪਣਾ ਪਿਤਾ ਹੁੰਦਾ, ਤੇ ਆਪਣੇ ਪਿਤਾ ਦੇ ਨਾਲ ਉਹ ਕਿਸੇ ਨੂੰ ਬਲਵਾਨ ਨਹੀਂ ਜਾਣਦਾ। ਮਹਾਰਾਜ ਆਪ ਤੇ ਹੋਈ ਬਲਵਾਨ, ਆਪ ਦੇ ਨਾਲੋਂ ਬਲਵਾਨ ਤੇ ਸੱਚਮੁੱਚ ਹੀ ਹੋਰ ਕੋਈ ਨਹੀਂ। ਤੁਮਰੋ ਬਲ, ਮਹਾਰਾਜ ਸਾਡਾ ਤੇ ਜ਼ੋਰ ਆਪ ਹੀ ਹੋ। ਤੁਮ ਸੰਗ ਸੁਹੇਲੇ। ਦੁਨਿਆਵੀ ਪਿਤਾ ਤੇ ਹੋ ਸਕਦਾ ਕਿਸੇ ਜਗ੍ਹਾ ਤੇ ਨਾ ਪੁੱਜ ਕਰਕੇ ਸਹਾਇਤਾ ਕਰ ਸਕੇ, ਪਰ ਆਪ ਜੀ ਤੇ ਐਸੇ ਪਿਤਾ ਹੋ, ਸਰਬਤ ਸਥਾਨਾਂ ਤੇ ਸੁਹੇਲੇ ਸੁਖਦਾਇਕ ਹੋ, ਸਰਬਤ ਸਥਾਨਾਂ ਤੇ ਪੁੱਜ ਕਰਕੇ ਮਹਾਰਾਜ ਸਹਾਇਤਾ ਕਰਨੇ ਵਾਲੇ ਹੋ ਜੀਓ।
1: ਜੋ ਜੋ ਕਹੋ ਸੋਈ ਸੋਈ ਕਰਨਾ।
0: ਮਹਾਰਾਜ ਜਿਹੜੀ ਜਿਹੜੀ ਦਾਤ ਆਪ ਜੀ ਦੇ ਕੋਲੋਂ ਕਹਿ ਕਰਕੇ ਮੰਗ ਲੈਣਾ ਕਰੀਏ ਨਾ, ਉਸੇ ਉਸੇ ਦਾਤ ਨੂੰ ਕਰਨਾ ਤੁਸੀਂ ਦੇ ਦੇਣਾ ਕਰਦੇ ਹੋ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਐਸੀ ਕੋਈ ਅਦੇ ਵਸਤੂ ਨਹੀਂ ਜਿਹੜੀ ਆਪ ਜੀ ਆਪਣੇ ਪਿਆਰਿਆਂ ਨੂੰ ਨਾ ਦੇਵੋ। ਜੋ ਜੋ ਦਾਸ ਮੰਗਦੇ ਨੇ ਆਪ ਜੀ ਬਖਸ਼ ਦਿੰਦੇ ਹੋ।
1: ਤੁਮਰੀ ਦਇਆ ਮਾਇਆ ਸੁਖ ਪਾਵੋ।
0: ਮਹਾਰਾਜ ਆਪ ਜੀ ਜਦੋਂ ਆਪਣੀ ਦਇਆ ਮਾਇਆ ਕਰਦੇ ਹੋ ਨਾ, ਮਿਹਰਮਤ ਕਿਰਪਾਲਤਾ ਕਰਦੇ ਹੋ ਨਾ, ਤਾਂ ਫਿਰ ਸੁਖ ਪਾਵੋ, ਜੀਵ ਸੁਖ ਪਾਉਣਾ ਕਰਦੇ ਨੇ। ਕਿਰਪਾ ਕਰਕੇ ਇਹ ਦਇਆ ਮਾਇਆ ਕਿਰਪਾਲਤਾ ਮਿਹਰ ਮੇਰੇ ਤੇ ਵੀ ਕਰ ਦਿਓ, ਫਿਰ ਸੁਖ ਪਾਵੋ। ਦੂਜੇ ਅਰਥਾਂ ਦੇ ਵਿੱਚ ਪਾਵੋ ਆਪਣੇ ਆਪ ਤੋਂ ਲੈਣਾ। ਮਹਾਰਾਜ ਦਇਆ ਮਾਇਆ ਕਰਦੇ ਹੋ, ਮੈਂ ਵੀ ਇਸ ਪ੍ਰਕਾਰ ਆਪ ਜੀ ਦਾ ਦਿੱਤਾ ਹੋਇਆ ਸੁੱਖ, ਆਤਮ ਸੁੱਖ ਨੂੰ ਪਾਵਣਾ ਕਰਾਂ। ਜਿਸ ਸੁੱਖ ਤੋਂ ਵੱਡਾ ਪਰਮ ਸੁੱਖ ਹੋਰ ਕੋਈ ਨਹੀਂ, ਆਤਮ ਸੁੱਖ ਹੀ ਪਰਮ ਸੁੱਖ ਹੈ, ਇਸ ਪਰਮ ਸੁੱਖ ਨੂੰ ਮੈਂ ਪਾਵਣਾ ਕਰਾਂ।
1: ਕਿਰਪਾਲਤਾ ਭਉ ਜਲ ਤਰਨਾ।
0: ਮਹਾਰਾਜ ਆਪ ਮੇਰੇ ਤੇ ਕਿਰਪਾਲੂ ਹੋਵੋ, ਤੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਭਵ ਜਲ ਸੰਸਾਰ ਤੋਂ ਮੇਰਾ ਤਰਨਾ ਹੋਵੇਗਾ।
1: ਦਾਨ ਨਾਮ ਹਰ ਪਾਇਓ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਆਪ ਜੀ ਆਪਣਾ ਹਰੀ ਨਾਮ ਬਖਸ਼ਿਸ਼ ਕਰਨਾ ਕਰਦੇ ਹੋ ਨਾ, ਉਹਨਾਂ ਨੇ ਅਭੈ ਅਵਸਥਾ ਦਾ ਦਾਨ ਆਪ ਜੀ ਦੇ ਪਾਸੋਂ ਪਾ ਲੈਣਾ ਕੀਤਾ ਹੈ। ਇਸੇ ਪ੍ਰਕਾਰ
1: ਦਾਨ ਨਾਮ ਹਰ ਪਾਇਓ।
0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਸਾਰੇ ਦਾਨ ਵੱਡੇ ਨੇ ਨਾ, ਪਰ ਇਹਨਾਂ ਸਾਰਿਆਂ ਦਾਨਾਂ ਤੋਂ ਵੀ ਕੋਈ ਵੱਡਾ ਦਾਨ ਹੈ, ਉਹ ਕਿਹੜਾ ਦਾਨ ਹੈ ਜੀ? ਦਾਨਾ ਸਿਰ ਦਾਨ, ਨਾਮ ਦਾਨ। ਮਹਾਰਾਜ ਜਿਹੜੇ ਸ੍ਰੇਸ਼ਟ ਦਾਨ ਦੁਨੀਆਂ ਵਿੱਚ ਕਹੇ ਜਾਂਦੇ ਨੇ, ਉਹਨਾਂ ਤੋਂ ਵੀ ਪਰਮ ਦਾਨ, ਸ੍ਰੇਸ਼ਟ ਦਾਨ ਆਪ ਜੀ ਦਾ ਦਾਨ ਨਾਮ ਦਾਨ ਹੈ। ਨਾਮ ਦਾਨ ਹਰ ਪਾਇਓ। ਮਹਾਰਾਜ ਆਪ ਜੀ ਦਾ ਜਿਹੜਾ ਨਾਮ ਮੁੱਲ ਤੇ ਖਰੀਦਿਆ ਨਹੀਂ ਨਾ ਜਾ ਸਕਦਾ, ਕੰਚਨ ਸਿਓ ਪਾਈਆ ਨਹੀਂ ਤੋਲ। ਮਹਾਰਾਜ ਐਸਾ ਜਿਹੜਾ ਮੁੱਲਕ ਨਾਮ ਹੈ ਆਪ ਜੀਆਂ ਦੇ ਪਾਸੋਂ ਜਿਨ੍ਹਾਂ ਨੇ ਦਾਨ ਰੂਪ ਵਿੱਚ ਪਾ ਲਿਆ। ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਏਕ ਚੀਜ ਮੁਜੈ ਦੇਹ ਅਵਰ ਜ਼ਹਿਰ ਚੀਜ ਨਾ ਪਾਵੈ। ਮਹਾਰਾਜ, ਜਿਨ੍ਹਾਂ ਦੇ ਤਾਈਂ ਆਪ ਜੀ ਨੇ ਆਪਣਾ ਅੰਮ੍ਰਿਤ ਨਾਮ ਦਾਨ ਦੇ ਤਾਈਂ ਦਾਨ ਰੂਪ ਵਿੱਚ ਦੇ ਦਿੱਤਾ ਹੈ, ਜਿਨ੍ਹਾਂ ਨੇ ਆਪ ਜੀ ਤੋਂ ਅੰਮ੍ਰਿਤ ਨਾਮ ਪ੍ਰਾਪਤ ਕੀਤਾ ਹੈ, ਅਭੈ ਦਾਨ ਹਰ ਪਾਇਓ। ਹਰੀ ਪਰਮੇਸ਼ਰ ਜੀ, ਉਹਨਾਂ ਨੇ ਲੋਕ ਅਤੇ ਪਰਲੋਕ ਦੇ ਅੰਦਰ ਅਭੈ ਦੀ ਪਦਵੀ ਪਾ ਲੈਣਾ ਕੀਤੀ ਏ। ਅਭੈਤਾ ਦਾ ਦਾਨ ਉਹਨਾਂ ਨਾਮ ਦੇ ਰਸੀਆਂ ਨੂੰ ਆਪ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ। ਪ੍ਰਤੱਖ ਦੁਸ਼ਮਣਾਂ ਦਾ ਡਰ ਨਹੀਂ ਹੁੰਦਾ, ਭਾਵੇਂ ਚਮਕੌਰ ਦੀ ਗੜੀ ਦੇ ਵਾਂਗੂ ਲੱਖਾਂ ਦਾ ਘੇਰਾ ਕਿਉਂ ਨਾ ਪੈ ਜਾਵੇ। ਤੇ ਮਹਾਰਾਜ, ਜਮਾਂ ਦਾ ਡਰ ਵੀ ਨਹੀਂ ਰਹਿੰਦਾ, ਜਿਨ੍ਹਾਂ ਨੂੰ ਆਪ ਜੀ ਨੇ ਨਾਮ ਦਾ ਦਾਨ ਬਖਸ਼ਿਸ਼ ਕਰ ਦਿੱਤਾ ਹੈ।
1: ਸਿਰ ਡਾਰਿਓ ਨਾਨਕ ਸੰਤ ਚਰਨਾ।
0: ਤੇ ਗਰੀਬ ਨਿਵਾਜ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਹੇ ਮਹਾਰਾਜ ਗਰੀਬ ਨਿਵਾਜ, ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਨਾਮ ਦੇ ਰਸੀਏ ਆਪ ਜੀਆਂ ਦੇ ਸੰਤ ਜਨ ਨੇ ਨਾ, ਅਸਾਂ ਨੇ ਆਪਣਾ ਸੀਸ ਉਹਨਾਂ ਸੰਤ ਜਨਾਂ ਦੇ ਚਰਨਾਂ ਵਿਖੇ ਡਾਰਿਓ ਰੱਖ ਦਿੱਤਾ ਹੈ, ਧਰ ਦਿੱਤਾ ਹੈ ਕਿ ਤਿੰਨਾਂ ਦੀ ਚਰਨ ਧੂੜੀ ਸਾਡੇ ਤਾਈਂ ਵੀ ਮਿਲ ਜਾਵੇ, ਜਿਹੜੇ ਨਾਮ ਦੇ ਰਸੀਏ ਨੇ। ਧੂੜੀ ਮੱਜਨ ਸਾਧਕੇ ਸਾਈਂ ਥੀਏ ਕਿਰਪਾਲ। ਉਸ ਵੇਲੇ ਸੰਤਾਂ ਦੀ ਚਰਨ ਧੂੜੀ ਮਿਲਦੀ ਜਦੋਂ ਆਪ ਜੀ ਕਿਰਪਾਲੂ ਹੁੰਦੇ ਹੋ। ਮਹਾਰਾਜ, ਨਾਮ ਦੇ ਰਸੀਏ ਸੰਤਾਂ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖ ਦਿੱਤਾ ਹੈ, ਉਹਨਾਂ ਦੇ ਸਦਕੇ ਸਾਨੂੰ ਵੀ ਬਖਸ਼ ਲੈਣਾ ਕਰੋ ਜੀਓ।
1: ਕਾਨੜਾ ਮਹੱਲਾ ਪੰਜਵਾ।
0: ਸੋ ਕਾਨੜਾ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਸਾਧ ਸਰਨ ਚਰਨ ਚਿਤ ਲਾਇਆ।
0: ਭਾਈ, ਸਾਧੂ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਅੰਮ੍ਰਿਤ ਨਾਮ ਦੇ ਨਾਲ ਜਿਨ੍ਹਾਂ ਨੇ ਆਪਣੇ ਮਨ ਨੂੰ ਲਾਇਆ ਹੈ।
1: ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ।
0: ਜਿਹੜੀ ਇਸ ਸੰਸਾਰ ਦੀ ਬਾਤ ਸੁਣੀ ਸੀ ਨਾ, ਕਿ ਜਿਹੜਾ ਸੰਸਾਰ ਸੁਪਨੇ ਦੀ ਨਿਆਈ ਹੈ, ਇਸ ਨੂੰ ਪ੍ਰਤੱਖ ਦੇਖ ਲੈਣਾ ਕੀਤਾ, ਸੰਸਾਰ ਸੱਚਮੁੱਚ ਹੀ ਸੁਪਨੇ ਦੀ ਨਿਆਈ ਹੈ, ਇਹ ਸਥਿਰ ਨਹੀਂ ਰਹਿਣ ਵਾਲਾ, ਨਹੀਂ ਬਿਨਸ ਜਾਣ ਵਾਲਾ ਹੈ।
1: ਨਾਮ ਮੰਤਰ ਸਤਿਗੁਰੂ ਦ੍ਰਿੜਾਇਆ।
0: ਇਹ ਦਾਤ ਕਦੋਂ ਪ੍ਰਾਪਤ ਹੋਈ? ਜਦੋਂ ਪੂਰਿਆਂ ਸਤਿਗੁਰਾਂ ਨੇ ਕਿਰਪਾ ਕਰਕੇ ਅੰਮ੍ਰਿਤ ਨਾਮ ਗੁਰ ਮੰਤਰ ਮੂਲ ਮੰਤਰ ਦ੍ਰਿੜ ਕਰਵਾ ਦਿੱਤਾ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਨਾਹਾ ਤ੍ਰਿਪਤ ਨੂੰ ਰਾਜ ਜੋ ਬਨ ਤਨ ਬਹੁਰ ਬਹੁਰ ਫਿਰ ਧਾਇਆ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਨਾਮ ਦੇ ਨਾਲ ਹੀ ਤ੍ਰਿਪਤੀ ਹੁੰਦੀ ਏ, ਦੁਨੀਆਂ ਦੇ ਇੰਨੇ ਸੁੱਖ ਨੇ ਉਹਨਾਂ ਦੇ ਨਾਲ ਤ੍ਰਿਪਤੀ ਨਹੀਂ ਹੁੰਦੀ। ਤੇ ਸਾਧ ਸੰਗਤ ਜੀ, ਇੱਥੇ ਪਾਠ ਅੰਤਰ ਭੇਦ ਆਇਆ, ਨਾਹ ਤ੍ਰਿਪਤ, ਜਿਹੜਾ ਸ਼ੁੱਧ ਉਚਾਰਨ ਉਹ ਹੈ ਨਹਿ ਤ੍ਰਿਪਤ, ਇਹ ਨਹਿ ਪਾਠ ਵੀ ਆਉਂਦਾ। ਸੋ ਇਸੇ ਪ੍ਰਕਾਰ ਇਸ ਨੂੰ ਪਾਠ ਅੰਤਰ ਭੇਦ ਜਾਣਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਦੁਨੀਆਂ ਦੇ ਹੋਰ ਜਿੰਨੇ ਵੀ ਪਦਾਰਥ ਨੇ ਨਾ, ਨਹਿ ਤ੍ਰਿਪਤਾਨੋ, ਉਹਨਾਂ ਦੇ ਨਾਲ ਤ੍ਰਿਪਤੀ ਨਹੀਂ ਹੁੰਦੀ ਹੈ। ਨਹਿ ਤ੍ਰਿਪਤਾਨੋ ਰਾਜ ਜੋਬਨ ਧਨ। ਭਾਵੇਂ ਕਿਸੇ ਨੂੰ ਰਾਜ ਪ੍ਰਾਪਤ ਹੋ ਜਾਵੇ, ਦੁਨਿਆਵੀ ਜੋਬਨ ਜਵਾਨੀ ਦੀ ਅਵਸਥਾ ਹੋਵੇ, ਤੇ ਬਹੁਤ ਸਾਰਾ ਧਨ ਪ੍ਰਾਪਤ ਹੋ ਜਾਵੇ, ਇੰਨੀਆਂ ਪ੍ਰਾਪਤੀਆਂ ਕਰਕੇ ਵੀ ਨਹਿ ਤ੍ਰਿਪਤਾਨੋ ਜੀਵ ਤ੍ਰਿਪਤ ਨਹੀਂ ਹੁੰਦਾ ਹੈ।
1: ਤ੍ਰਿਪਤਾਨੋ ਰਾਜ ਜੋ ਬਨ ਤਨ।
0: ਸੋ ਇਸ ਪ੍ਰਕਾਰ ਨਾਹ ਤੇ ਨਹਿ ਨੂੰ ਪਾਠ ਅੰਤਰ ਭੇਦ ਜਾਣਨਾ, ਤੇ ਨਹਿ ਸ਼ੁੱਧ ਪਾਠ ਹੈ, ਨਹਿ ਤ੍ਰਿਪਤਾਨੋ ਨਹੀਂ ਤ੍ਰਿਪਤੀ ਹੁੰਦੀ, ਮਨ ਕਰਕੇ ਸਰੀਰ ਕਰਕੇ ਪੇਟ ਕਰਕੇ ਤੇ ਮਨੁੱਖ ਰੱਜ ਜਾਵੇ, ਪਰ ਮਨ ਨਹੀਂ ਰੱਜਦਾ, ਨੀਅਤ ਨਹੀਂ ਰੱਜਦੀ। ਪਦਾਰਥਾਂ ਨੂੰ ਪ੍ਰਾਪਤ ਕਰਕੇ, ਬਹੁਤਾ ਖਾ ਕਰਕੇ, ਬਹੁਤਾ ਧਨ ਜੋੜ ਕੇ ਤੇ ਰਾਜ ਭਾਗ ਦੁਨਿਆਵੀ ਤਖਤ ਪ੍ਰਾਪਤ ਕਰਕੇ ਵੀ ਤ੍ਰਿਪਤੀ ਨਹੀਂ ਹੁੰਦੀ ਹੈ।
1: ਬਹੁਰ ਫਿਰ ਧਾਇਆ।
0: ਮਹਾਰਾਜ, ਕਿਉਂ ਨਹੀਂ ਤ੍ਰਿਪਤੀ ਹੁੰਦੀ? ਹਜ਼ੂਰ ਫਰਮਾਉਂਦੇ ਨੇ, ਕਿਉਂਕਿ ਵਾਸ਼ਨਾਵਾਂ ਨਹੀਂ ਮਿਟਦੀਆਂ, ਤੇ ਵਾਸ਼ਨਾਵਾਂ ਦੇ ਨਾ ਮਿਟਣੇ ਕਰਕੇ ਰਾਜ ਭਾਗ ਦੇ ਮਾਲਕ ਵੱਡੇ ਵੱਡੇ ਛਤਰਪਤੀ ਸਮਰਾਟ ਵੀ ਬਹੁਰ ਬਹੁਰ ਮੁੜ ਮੁੜ ਕੇ ਫਿਰ ਜੂਨਾਂ ਦੇ ਵਿੱਚ ਹੀ ਧਾ ਕਰਕੇ ਆਉਂਦੇ ਨੇ, ਫਿਰ ਤ੍ਰਿਗਤ ਜੂਨੀਆਂ 'ਚ ਆਉਂਦੇ ਨੇ, ਫਿਰ ਇਸੇ ਪ੍ਰਕਾਰ ਅਦਮ ਜੂਨਾਂ ਨੂੰ ਹੀ ਪ੍ਰਾਪਤ ਕਰਦੇ ਹਨ।
1: ਪਾਇਆ ਤ੍ਰਿਸ਼ਨਾ ਸਭ ਬੁਝੀ ਹੈ।
0: ਭਾਈ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਉਹਨਾਂ ਨੇ ਆਤਮ ਸੁੱਖ ਨੂੰ ਪਾਇਆ। ਮਹਾਰਾਜ, ਉਹਨਾਂ ਨੂੰ ਫੁਰਨੇ ਨਹੀਂ ਆਉਂਦੇ, ਉਹ ਜੂਨੀਆਂ 'ਚ ਨਹੀਂ ਆਉਂਦੇ, ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਦੀ ਸਾਰੀ ਤ੍ਰਿਸ਼ਨਾ ਹੀ ਬੁਝ ਗਈ ਹੈ। ਪਦਾਰਥਾਂ ਦਾ ਫੁਰਨਾ ਤੇ ਤਾਂ ਹੀ ਆਵੇ ਜੇ ਤ੍ਰਿਸ਼ਨਾ ਹੋਵੇ, ਇਸੇ ਪ੍ਰਕਾਰ ਮਾਇਆ ਦਾ ਫੁਰਨਾ ਤੇ ਤਾਂ ਹੀ ਆਵੇ ਜੇ ਤ੍ਰਿਸ਼ਨਾ ਹੋਵੇ। ਅੰਮ੍ਰਿਤ ਨਾਮ ਨੂੰ ਜਪ ਕਰਕੇ ਉਹਨਾਂ ਦੀ ਤ੍ਰਿਸ਼ਨਾ ਬੁਝ ਗਈ ਹੈ, ਆਤਮ ਸੁੱਖ ਨੂੰ ਤਿੰਨਾਂ ਨੇ ਪਾਇਆ ਹੈ।
1: ਭਾਈ ਗੁਣ ਗਾਇਆ।
0: ਇਸ ਪ੍ਰਕਾਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਗਾ ਕਰਕੇ ਉਹਨਾਂ ਨੇ ਅੰਤਰ ਆਤਮੇ ਸ਼ਾਂਤੀ ਸੁੱਖ ਨੂੰ ਪ੍ਰਾਪਤ ਕਰ ਲਿਆ ਹੈ।
1: ਬੁਝੈ ਪਸ਼ੂ ਕੀ ਨਿਆਈ।
0: ਮਹਾਰਾਜ, ਫਿਰ ਸਾਰਾ ਸੰਸਾਰ ਨਾਮ ਨੂੰ ਸੁੱਖ ਸਰੂਪ ਕਰਕੇ ਕਿਉਂ ਨਹੀਂ ਜਾਣਦਾ, ਕਿਉਂ ਨਹੀਂ ਬੁਝਦਾ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਇਹ ਜਿਹੜਾ ਜੀਵ ਹੈ ਇਹ ਪਸ਼ੂ ਦੀ ਨਿਆਈ ਹੋ ਰਿਹਾ, ਇਸ ਕਰਕੇ ਨਹੀਂ ਬੁੱਝਦਾ ਸਤਿਗੁਰੂ ਜੀ ਦੇ ਉਪਦੇਸ਼ ਨੂੰ, ਨਹੀਂ ਜਾਣਦਾ, ਨਹੀਂ ਕਮਾਈ ਕਰਦਾ ਹੈ ਜੀ।
1: ਭ੍ਰਮ ਮੋਹੇ ਵਿਆਪਿਓ ਮਾਇਆ,
0: ਜਿਹੜਾ ਉਪਦੇਸ਼ ਨੂੰ ਨਹੀਂ ਬੁੱਝਦਾ, ਉਪਦੇਸ਼ ਨੂੰ ਨਹੀਂ ਜਾਣਦਾ, ਸਿਮਰਨ ਨੂੰ ਨਹੀਂ ਕਰਦਾ, ਸਤਿਗੁਰੂ ਜੀ ਦੀ ਸਿੱਖਿਆ ਨਹੀਂ ਮੰਨਦਾ, ਬਿਨ ਬੂਝੈ ਪਸ਼ੂ ਕੀ ਨਿਆਈ, ਭਾਈ ਉਸ ਨੂੰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਜਾਣਨਾ ਕਰੋ ਸਮਝਣਾ ਕਰੋ। ਮਹਾਰਾਜ ਉਹ ਉਪਦੇਸ਼ ਨੂੰ ਬੁੱਝਦਾ ਕਿਉਂ ਨਹੀਂ, ਸਮਝਦਾ ਕਿਉਂ ਨਹੀਂ, ਕਾਰਨ ਕੀ ਹੈ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਉਸ ਦੇ ਮਨ ਦੇ ਅੰਦਰ ਮਾਇਆ ਦਾ ਮੋਹ ਵਿਆਪਿਆ ਹੋਇਆ ਹੈ, ਤੇ ਮਾਇਆ ਦਾ ਮੋਹ ਵਿਆਪਣੇ ਕਰਕੇ ਭ੍ਰਮ ਮੋਹੇ, ਭਰਮ ਦਾ ਮੋਹਿਆ ਹੋਇਆ ਹੈ, ਭਰਮਾਂ ਵਿੱਚ ਪੈ ਗਿਆ, ਭਰਮਾਂ ਨੇ ਮੋਹ ਲਿਆ, ਤੇ ਇਸ ਨੂੰ ਮਾਇਆ ਦਾ ਮੋਹ ਵਿਆਪ ਰਿਹਾ ਹੈ, ਮਾਇਆ ਦਾ ਪ੍ਰੇਮੀ ਹੋ ਰਿਹਾ, ਇਸ ਕਰਕੇ ਸਤਿਗੁਰੂ ਜੀ ਦੇ ਬਚਨਾਂ ਨੂੰ ਬੁੱਝਦਾ ਹੀ ਨਹੀਂ। ਤੇ ਸਤਿਗੁਰੂ ਜੀ ਬਚਨਾਂ ਨੂੰ ਬੁੱਝਣੇ ਤੋਂ ਬਿਨਾਂ, ਜਾਣੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਪਸ਼ੂ ਦੀ ਨਿਆਈ ਹੋ ਰਿਹਾ ਹੈ।
1: ਸੰਗ ਜਮ ਜੇਵਰੀ ਕਾਟੀ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਇਹ ਮੋਹ ਦੇ ਬੰਧਨ ਕੱਟੇ ਕਿਵੇਂ ਜਾਂਦੇ ਨੇ, ਇਹ ਮਾਇਆ ਦੀ ਫਾਹੀ, ਇਹ ਭਰਮ ਇਤਿਆਦਿਕ ਕਿਵੇਂ ਮਹਾਰਾਜ ਇਹਨਾਂ ਤੋਂ ਛੁੱਟ ਜਾਈਏ? ਤੇ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਸਾਧੂ ਜਨਾਂ ਦੇ ਚਰਨਾਂ ਦੀ ਸੰਗਤ ਵਿੱਚ ਪੈ ਕਰਕੇ ਜਪਣਾ ਕਰੀਏ ਸਤਨਾਮ
1: ਸ੍ਰੀ ਵਾਹਿਗੁਰੂ,
0: ਤੇ ਸਾਧ ਜਨਾਂ ਦੀ ਸੰਗਤ ਕਰਕੇ ਇਹ ਭਰਮ ਵੀ ਕੱਟੇ ਜਾਂਦੇ ਨੇ, ਮੋਹ ਵੀ ਕੱਟਿਆ ਜਾਂਦਾ, ਮਾਇਆ ਦਾ ਮੋਹ ਵੀ ਨਹੀਂ ਵਿਆਪਦਾ, ਇੱਥੋਂ ਤੱਕ ਜਮਾਂ ਦੀ ਜੇਵਰੀ, ਜਮਾਂ ਦੀ ਫਾਹੀ ਕਲ ਦੇ ਵਿੱਚ ਪੈਣ ਤੋਂ ਬਚ ਜਾਈਦਾ, ਜਮਾਂ ਦਾ ਫਾਹਾ ਵੀ ਕੱਟਿਆ ਜਾਂਦਾ ਹੈ ਜੀਓ।
1: ਨਾਨਕ ਸਹਿਜ ਸਮਾਇਆ,
0: ਤੇ ਜਿਨ੍ਹਾਂ ਦਾ ਜਮਾਂ ਦਾ ਫਾਹਾ ਕੱਟਿਆ ਗਿਆ ਨਾ, ਉਹ ਜਨ ਸਹਿਜੇ ਹੀ ਸੁਭਾਵਕ ਹੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਦਰ ਸਮਾ ਜਾਂਦੇ ਨੇ। ਭਾਈ ਬਹੁੜੋ ਜੂਨੀਆਂ ਦੇ ਅੰਦਰ ਤਿੰਨਾਂ ਦਾ ਧਾਵਣਾ ਨਹੀਂ ਹੁੰਦਾ, ਇਸ ਪ੍ਰਕਾਰ ਸਰਬਤ ਪ੍ਰਕਾਰ ਲੋਕ ਅਤੇ ਪਰਲੋਕ ਦੇ ਅੰਦਰ ਤਿੰਨਾਂ ਦੀ ਕਲਿਆਣ ਹੁੰਦੀ ਹੈ ਜੀ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੁੰਦੇ ਹਨ ਜੀ, ਜੂਨਾਂ ਤੋਂ ਉਹਨਾਂ ਦਾ ਛੁਟਕਾਰਾ ਹੁੰਦਾ ਹੈ ਜੀ, ਜਮਾਂ ਦੀ ਫਾਈ ਤਿੰਨਾਂ ਦੇ ਗਲ ਵਿੱਚ ਨਹੀਂ ਪੈਂਦੀ ਹੈ, ਤ੍ਰਿਗਤ ਜੂਨੀਆਂ ਦੇ ਵਿੱਚ ਨਹੀਂ ਆਉਂਦੇ, ਜਿਹੜੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਨਾਮ
1: ਸ੍ਰੀ
0: ਵਾਹਿਗੁਰੂ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਅੰਮ੍ਰਿਤਮਈ ਗੁਰਬਾਣੀ ਦੁਆਰਾ, ਪਾਵਨ ਉਪਦੇਸ਼ਾਂ ਦੇ ਦੁਆਰਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੀ ਮਹਾਨਤਾ ਤੇ ਸਾਧੂ ਜਨਾਂ ਦੀ ਸੰਗਤ ਦੀ ਮਹਾਨਤਾ ਪ੍ਰਗਟ ਕੀਤੀ ਹੈ। ਗੁਰਚਰਨਾਂ ਵਿਖੇ ਰਜ਼ੋਈਆਂ ਕਰੀਏ, ਸਾਹਿਬ ਜੀ ਕਿਰਪਾਲਤਾ ਕਰੋ, ਆਪਣੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਨਿਹਾਲ ਕਰੋ ਜੀ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰ

ਫਤਿਹ। ਖੁਸ਼ੀਆਂ ਦੇ ਜੈਕਾਰੇ ਗਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਗੁਰ ਬਰਕਾਲ, ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਜੀ ਕੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ।

ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ। ਸਿੰਘੋ ਸਹੀਦੋ ਸੁਚਿਆਰਿਓ ਪਿਆਰਿਓ, ਇਸ ਵਕਤ ਆਪ ਜੀ ਦੀ ਹਜ਼ੂਰੀ ਵਿੱਚ ਕੀਰਤਨ ਸ਼ਬਦ ਦੀਆਂ ਚੌਂਕੀਆਂ ਭਰਦਿਆਂ ਹੋਇਆਂ ਮਹਾਰਾਜ ਜਾਣੇ ਅਣਜਾਣੇ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ ਅਗਾਂ ਤੋਂ ਸੁਮਤ ਬਖਸ਼ਣਾ ਬਾਣੀ ਦੇ ਸਤਿਕਾਰ ਵਜੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ। ਸੋ ਖਜ਼ਾਨੇ ਭਰਪੂਰ ਕਰਨਾ ਜੀ, ਸੇਵਕਾਂ ਦੇ ਕਾਰਜ ਰਾਸ ਕੀਤੀ ਹੋਈ ਸੇਵਾ ਕਾਲ ਤਾਏ ਪਾਉਣੀ ਗੁਰੂ

ਰਾਜਕੀਰਤ ਖਾਲਸਾ ਜੀ ਦਾ ਨਾਮ ਉਲੇਖ ਕਾਲ ਹੋ ਰਿਹਾ ਹੈ।

राम कली

0: नारद आदक वेद व्यास मोहन महान आदक वेद व्यास ध्यान मागे सवन कर कोल कथा ध्यान तक दावत का सुखे गंगर पांच पछर पार सुद सुद तक महा सुरार मोह पाए महा सुपाए मोह पाए प्रसाद
1: चेत प्रकाश दोहरा कहां ज्ञान ज्ञान कोटुकी सोकी अमर कहां धन की प्राण दोहरा को सूरा सुंदर कवन कहां जो को सूरा को तन तह ज्ञान जी कवन सो विचार विचार विचार प्रसाद दुर्जन दल दंडन असुर विहंड ਜਨ ਦੁਰਜ ਨਿਗੰਧਨ ਆਦਿ ਸਤੇ ਜੰਡਰਾ ਸੁਰ ਮਾਰਨ ਬਣ ਗਉ ਧਾਰੇ ਨਖਰ ਨਿਵਾਰਨ ਕੂਟ ਕਰ ਦੇ ਹਾਰਨ ਅਛੇ ਅਰੰਡੇ ਉਤੇ ਜੁਰੇ ਅੰਡੇ ਖੰਡ ਉਤੇ ਲੈ ਅੰਡੇ ਤੇ ਦੇ ਵੇ ਜੈ ਜੈ ਜੈ ਹੋ ਜੈ ਮਾ ਖਾਸੇ ਮਰਦਨ ਰੰਗ ਬਹੁ ਜਨ ਛਤਰ ਛਤੇ ਮਦਨ ਕਮ ਕਰ ਛਤਰ ਛਤੇ ਆਸਰੀ ਬਿਹੰਡਨ ਦੁਸ਼ਟ ਨਿਗੰਧਨ ਪੁਸਤੋ ਬਿਹੰਡਨ ਰੂਪ ਬੱਤੇ ਜੰਡਾ ਦੁਸ਼ਟ ਬਿਹੰਡਨ ਰੂਪ ਬੰਦਨ ਦੁਮ ਬ੍ਰਹਮਚੁਰ ਸਣ ਮੈਂ ਮਥਰੇ ਬਿਹੰਡਨ ਤੁਮ ਨਾਮ ਬ੍ਰਹਮਨ ਹਰ ਮਰਤ ਨਿਵਾਰਨ ਦਾਮ ਦਾਣ ਉਰਤ ਅਰਥੇ ਜੈ ਜੈ ਹੋ ਸੇ ਮਾ ਕਾਸੀ ਦੇ ਮਰਦਨ ਰੇ ਜਕਬੁਰ ਸਣ ਮਾਤ ਕਰਤੇ ਮਤਰਮ ਜਾਵਰ ਉਡਵਾ ਮਾਤੇ ਬੁਬਰ ਬੰਗੇ ਜਾਵਰ ਉਡੇ ਤੇਜ ਬਰਨ ਬੰਗ ਕੋਈ ਜਵਾਨ ਦੇ ਲਾਇ ਦੇ ਬੰਦਨ ਚਲਾਨ ਕੁਦੀ ਮਰਦਨ ਦੇ ਸੁਰਦਨ ਮੰਤੇ ਸਾਸ਼ਟ ਮਰਦ ਜਬ ਕੇ ਫੁਰ ਖੰਦਮ ਕੇ ਅਸਰ ਬੈਦ ਕੇ ਫੁਰ ਖੰਨਾਂ ਦੰ ਜੈ ਜੈ ਹੋ ਸੇ ਮਾ ਕਾਸੀ ਮਰਦਨ ਰੇ ਚਾਚਰ ਚਮਕਾਰ ਚਿਥੁਰ ਹਾਰਣ ਜਗਤੋਂ ਕਾਰਣ ਕਰਾਂ ਬਿਥੇ ਦਾੜ ਵੀ ਪ੍ਰਥਮ ਤੇ ਜੋ ਆਪਣੇ ਰੰਗ ਦੇ ਮਨ ਜਮ ਥਨ ਤੇ ਮੂੜ ਜੋ ਹੋਏ ਤੇ ਕਰਮ ਬ੍ਰਹਮ ਦੇ ਸੰਗ ਚੰਦ ਪ੍ਰਕਾਸ਼ ਸੰ ਸੂਰ ਜਗ ਤੇ ਜਾਂ ਸੱਚ ਹੁੰਦ ਵੇ ਜਾ ਕੇ ਜੋ ਹੋ ਸੀ ਨਾ ਖਾ ਜੇ ਮਰ ਦਰ ਬ੍ਰਹਮ ਜੈ ਨਾ ਵਸਨ ਕਰਮ ਤੇ ਜੇ ਮਨ ਦਰ ਪਰ ਭੂਮ ਰੂਪ ਸੰਦਰ ਪ੍ਰਣ ਤੇ ਜੇ ਮਨ ਕਰਮ ਭੂਮ ਰੂਪ ਸੰਦਰ ਪ੍ਰਣ ਤੇ ਜੇ ਮਨ ਕਰਮ ਤਾੜ ਬ੍ਰਹਮ ਸੰ ਸ੍ਰਿਸ਼ਟ ਨਿਵਾਸ ਜੇ ਦੁਸ਼ਟ ਪ੍ਰਣ ਸੰ ਚਕਰ ਸਤੇ ਵਾਸ ਦੁਸ਼ਟ ਪ੍ਰਣ ਸੰ ਚਕਰ ਸਤੇ ਕੇਸਰੀ ਪ੍ਰਵਾਹ ਹੈ ਸੁਸੰਨਾ ਹੈ ਅਗਮਸੀ ਹੈ ਇਹ ਦੁਤੇ ਨੇ ਜਲ ਜਲ ਹੋ ਸੇ ਮਨ ਖਾਸ ਲੇ ਮਦਨ ਆਜ ਮੋਰ ਕਾਂਧ ਮਤੇ ਨੇ ਸੁਮਨਰ ਮੋਰ ਬੰਦਨ ਦੋਸ਼ ਨੇ ਕੰਦਨ ਬ੍ਰਸ਼ ਬ੍ਰਨਾਰ ਸੁਮਨ ਮੇ ਤੁਮ ਤੇ ਕਾਂ ਰੂਪ ਮਾਰੇ ਅਧਮ ਦਰ ਨੇ ਕਾਂ ਬਲ ਮਾਰ ਤਤ ਨੇ ਮਤੇ ਖੇ ਬੰਡੀ ਰੋ ਮੋਹਨ ਸੇ ਨੇ ਮੋਹਨ ਸਿੰਘ ਦਾ ਰੋ ਮੋਹਨ ਤਨ ਸੋ ਲੇ ਮੇ ਜੈ ਜੈ ਹੋ ਸੇ ਸਭ ਤਨ ਦੇ ਵਾਸ ਬਾਜ ਤਲ ਸੇ ਵਾਸ ਤਨ ਲੇ ਵਾਸ ਪਾਏ ਸੰਗ ਦਿਨ ਦਾ ਕਰ ਲੇ ਦੇ ਮੁਦਾਰਨ ਤੇ ਅੰਦ ਬਿਟ ਕੇ ਬਣ ਤੁਨ ਤ ਵੇ ਦਾ ਤੋ ਦੇ ਜੰਤੀ ਜੁੜ ਤੇ ਜੰਦੀ ਯਾਦੋ ਚੰਚਲਾ ਜਖੰਗੀ ਅਲਗ ਬਜੰਗੀ ਜਾਲ ਪਾਜਯੰਤੀ ਸੰਕ੍ਰਮਥੰਤੀ ਦੁਸ਼ਾਵਤਾ ਜਗਾਣਿ ਸਤੇ ਜਯ ਜਯੋ ਸਿਮਾਨ ਕਰਤੇ ਜਯ ਜਗਵਾਸ ਜਗਨਾਥ ਕਰਤੇ ਆਖਰ ਤਾਰਨ ਕਰਤੰਗੀ ਇਹ ਭਯ ਫੰਗੀ ਅਧਿਆਨ ਰਖੀ ਅੰਗਾਦ ਕਰਤੇ ਬ੍ਰੰਗਾ ਜਪੇ ਤੰਦੰਤੀ ਛੜਤੰ ਤੇ ਤੇਜ ਪ੍ਰਚੰਡਨ ਨੰਦ ਕਰਤੇ ਇਹ ਸੁਰਨਰ ਪ੍ਰਕਾਰਨ ਪਰੇ ਦੇ ਉਦਾਰਨ ਦੁਸ਼ਟ ਨਿਵਾਰਨ ਵਾਲਾ ਰੂਪ ਹਰੇ ਜਯ ਜਲ ਜਯੋ ਸਿਮਾਨ ਕਰਤੇ ਮਾਤਾ ਬੇਸ ਬੇਸ ਸੰਗ ਮਸਤ ਕਰਤੇ ਮਾਤਾ ਬੇ ਤਾਮਨੀ ਪ੍ਰਕਾਸ਼ ਸੇ ਹੋਂ ਦੇ ਨਾਸ ਜੋਤ ਮੰਦੀ ਪਟੇ ਅਸਰ ਬੰਦੇ ਨਾਨ ਵਿੱਚ ਜੋਤ ਬੰਦ ਸੇ ਪਦਰ ਖੰਡ ਦੁਸ਼ਟ ਜੋ ਜਾਗਿਰ ਲੀਨ ਦਮਤ ਪ੍ਰਵੇਸ਼ ਤਾਂ ਦੁਖ ਦਮਤ ਜੋ ਜੰਮ ਤੇ ਆਮੇ ਨਾਮ ਦੇ ਜਨਾ ಸುರ ಮಾರಣ ನಿವಾರಣ ಪತಿ ಸರ್ವ ಕರ್ಮ ಏಕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਫਤਿਹ ਫਤਿਹ

ਪੂਰਾ ਚੰਦਰਮਾ ਪ੍ਰਗਟ ਹੋ ਜਾਂਦਾ ਪੂਰਾ ਚੰਦਰ ਅਪਮਾਨ
ਆਕਾਸ਼ ਦਾ ਪੂਰਾ ਦੇ ਪੂਰਾ ਆਕਾਸ਼ ਦੇ ਵਿੱਚ ਚੰਦਰਮਾ ਪਰਦਾ ਹੁੰਦਾ ਤੇ ਇਸ ਸਮੇਂ ਤਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਾਰਨ ਰਾਮਾ ਦੇਵ ਜੀ ਮਹਾਰਾਜ ਕਮਾਸ ਦਾ ਰੋਤ ਸਰਦ ਮਨ ਮਾਛੀ ਰੋਤ ਸਾਠ ਜਾਮ ਮਾਛੀ ਸਾਠ ਕਰੀ ਆਜ ਤੇਰੀ ਵਾਰੀ ਹੈ ਸਾਠ ਜਾਮ ਸਾਠ ਦੀ ਵਾਰੀ ਹੈ ਆਜ ਸਮਾਂ ਜਦੋਂ ਵਕਤੀ ਹੋਇਆ ਉਸ ਵੇਲੇ ਤਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਾਰਨ ਗੁਰੂ ਨਾਨਕ ਸੰਸਾਰ ਦੇ ਵਿੱਚ ਪ੍ਰਗਟਾਵਾ ਹੋਇਆ ਸੰਸਾਰ ਦੇ ਵਿੱਚ ਨਾਲ ਕਬੀ ਰਾਜੀ ਦੇ ਵੀ ਤੇ ਕਬੀ ਰਾਜੀ ਨੇ ਵੀ ਰਾਜਨੀ ਦੇ ਵੀ ਭਾਈ ਗੁਰਦਾਸ ਸਾਹਿਬ ਨੇ ਵੀ ਦੀ ਇਹ ਚੋਰਤਾ ਨਾ ਕੀਤਾ ਮੈਂ ਆਪ ਜੀ ਦੇ ਅੱਗੇ ਬਿਨਤੀ ਕਰ ਰਿਹਾ ਹਾਂ ਆਪ ਜੀ ਦੇ ਉਹਨਾਂ ਨੇ ਜੋ ਗ੍ਰਹਿ ਨਸ਼ਤੇ ਜਿਹੜੇ ਹਨ ਜਿਸ ਤਰ੍ਹਾਂ ਜੁਤੀ ਸ਼ੀਸ਼ੜੇ ਜੋ ਗ੍ਰਹਿ ਨਸ਼ਤਿਆਂ ਦੇ ਮੁਤਾਬਕ ਲਖਣ ਸ਼ਰਨਾ ਦੀ ਵਿਚਾਰ ਕਰਦੇ ਲਖਣ ਛੱਡੇ ਉਹਦੇ ਬਾਬਤਾ ਦੇ ਇੱਥੇ ਭਾਈ ਸਾਹਿਬ ਜੀ ਬਚਨ ਕਰਦੇ ਹਨ ਉਹ ਸਾਰੇ ਸਭ ਜੀ ਜਾਂਦੇ ਹਨ ਬਹੁਤ ਨਾਇਕ ਵੀ ਨਾਇਕਾ ਹੋਇਆ ਬਹੁਤ ਨਾਇਕ ਉਹਨਾਂ ਜੋ ਕਾਰਨ ਸੰਗਾਰ ਅਧਿਕਾਰੀ ਹੈ ਸਿੰਘਾਤੁਰ ਅਧਿਕਾਰ ਸਾਰੀ

0: ਯਾਦ ਰੱਖੋ ਜਦੋਂ
1: ਗੁਰੂ ਕੀ ਪਿਆਰੇ ਦਿਲ ਤੂਰ ਪਾ
0: ਪਾਰਟੀ ਕਹਿੰਦੇ ਦੇ ਵਿੱਚ ਉਹ ਲੰਦੇ ਹਨ ਨਾਗ ਰੂਪ ਦੇ ਵਿੱਚ ਅਸਰ ਦੇ ਅੰਦਰ ਦੀ ਜੋ ਮਰਿਆਦਾ ਹੈ ਅਚਲ ਚੰਦ ਦੀ ਹੈ ਉਹ ਮਤਲਬ ਸਰਕਾਰ ਅਚਲ ਕਰਦੀ ਹੈ ਮਤਲਬ ਇਸ ਤਰ੍ਹਾਂ ਦੇ ਪਿਆਰ ਨੇ ਕੀ ਕੀਤਾ ਇਸ ਤਰ੍ਹਾਂ ਚੰਦ ਦੇ ਕੇਸਰ ਦਾ ਘੋਲ ਤਿਆਰ ਕਰਕੇ ਤੇ ਲਿਆ ਤੱਕਿਆ ਪਿਆਰੇ ਉਹ ਮਹਾਰਾਜ ਦੇ ਘਰ ਦੇ ਉੱਤੇ ਜਿੱਥੇ ਮਹਾਰਾਜ ਹੋ ਗਿਆ ਉਹਦੇ ਉੱਤੇ ਛਿੜਕਾ ਕਰਦੇ ਹਨ ਦੇ ਨਾਲ ਬੰਦਾਰਨ ਦਾ ਮਤਲਬ ਹੈ ਦੇਵ ਵਿਸ਼ ਜਿਹੜੇ ਹਨ ਉਹਦੇ ਬੋਲ ਕੇ ਤੋੜੇ ਕਰਕੇ ਦੇਵ ਦੇ ਨਾਮ ਦੇ ਫੁੱਲਾਂ ਦੀ ਵਰਖਾ ਕਰਦੀ ਗਿਆਨ ਦੀ ਵਰਖਾ ਕਰਦੀ ਕੀਤੀ ਫਿਰ ਇਹਨਾਂ ਦਾ ਮਤਲਬ ਕਿ ਮਾਤਾ ਦੀ ਗੁਰੂਆਂ ਦਾ ਸਤਕਾਰ ਜੋ ਮਾਤਾ ਦਾ ਮਾਤਾ ਜੀ ਜੋ ਇਹ ਮਾਤਾ ਜਿਹੜੀਆਂ ਹੁੰਦੀਆਂ ਇਹ ਤਾਜੀਆਂ ਦੇ ਨਾਮ ਵੇਖੀਆਂ ਅੱਜ ਵੀ ਪਿਆ ਜੋ ਇੱਥੇ ਡਾਕਟਰ ਮਾਤਾ ਜੀ ਦੀ ਪਿਆਰ ਦੀ ਸੰਦਾ ਪਿੰਦਾ ਦੇ ਵਿੱਚ ਤਾਜੀਆਂ ਹੁੰਦੀਆਂ ਸਾਡੇ ਨਾਲ ਦੇ ਵਿੱਚ ਉਹਨਾਂ ਦੀ ਡਿਊਟੀ ਲਾਈ ਜਾਂਦੀ ਸੀ ਕਿ ਭਾਈ ਇਹ ਪ੍ਰਸੂਤਾ ਕਾਲਜ ਦੇ ਵਿੱਚ ਭਾਈ ਕਿ ਪ੍ਰਸੂਤਾ ਦਾ ਸੇਵਾ ਜਿਹੜਾ ਹੈ ਕਰਨੀ ਹੈ ਕਿ ਸੇਵਾ ਉਹਨਾਂ ਦੀ ਕੰਮ ਹੁੰਦੀ ਹੈ ਤੋਂ ਬੱਚੇ ਜਨਮ ਹੋਣ ਵਾਲਾ ਜਨਮ ਪਤਾ ਲੱਗ ਜਾਂਦਾ ਸੀ ਉਹ ਦੱਸ ਦਿੰਦੇ ਫਿਰ ਉਹਨਾਂ ਦੇ ਸੇਵਾ ਦੇ ਵਿੱਚ ਉਹ ਲੱਗ ਜਾਇਆ ਕਰਦੇ ਸਨ ਇਸ ਤਰ੍ਹਾਂ ਲੱਗ ਜਾਇਆ ਕਰ ਮਹਾਰਾਜ ਜੀ ਇਸ ਤਰ੍ਹਾਂ ਆਸ ਦਾ ਸਤਿਮਾਨ ਹੋ ਗਿਆ ਤੇ ਤਾਂ ਜਿਹੜੀਆਂ ਹਨ ਉਹ ਆ ਗਈਆਂ ਤੇ ਫਿਰ ਮਾਤਾ ਜੀ ਨੇ ਪ੍ਰਸੂਤਾ ਦੇਣਾ ਕੀਤਾ ਭਾਵ ਨੇ ਪ੍ਰਸੂਤਾ ਜੀ ਦਾ ਪ੍ਰਕਾਸ਼ ਹੋਇਆ ਮਾਤਾ ਜੀ ਬਹੁਤ ਪ੍ਰਸੰਨ ਹੋਏ ਹਨ ਉਹਨਾਂ ਜ਼ਮਾਨਿਆਂ ਦੇ ਵਿੱਚ ਮਾਤਾ ਜੀ ਜਿਹੜੇ ਕਮਰੇ ਦੇ ਵਿੱਚ ਰਾਤ ਦਾ ਸੰਨਿਆਸ ਲਈ ਅੰਮ੍ਰਿਤ ਵੇਲੇ ਦੇ ਸੰਤ ਮੇਲੇ ਦਾ ਸੰਤਾਨ ਦੇ ਉਹ ਫਿਰ ਅੱਠ ਸੁਮਾਨੀ ਵਾਜੋ ਬੜ ਰਿਹਾ ਅੱਠ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਮਹਾਰਾਜ ਜੀ ਦਾ ਪਿਆਰ ਜੋ ਉਹ ਦੀਆ ਦੀ ਰੋਸ਼ਨੀ ਦੇ ਫਿਰ ਪੈ ਗਈ ਜੀਏ ਨੂੰ ਮਹਾਰਾਜ ਜੀ ਦਾ ਪਿਆਰ ਦੇ ਪ੍ਰਸਾਦ ਜਿਹੜਾ ਹੈ ਉਹ ਪ੍ਰਗਟ ਹੋ ਕੇ ਨਜ਼ਰ ਆ ਰਿਹਾ ਉਹ ਨਜ਼ਰ ਆ ਰਿਹਾ ਤੇ ਇਹ ਲੱਗ ਰਿਹਾ ਕਿ ਭਾਈ ਸੂਰਜ ਦੇ ਅੱਗੇ ਸਾਰੀ ਰੋਸ਼ਨੀ ਫਿੱਕੀ ਪੈ ਜਾਂਦੀ ਹੈ ਇਸ ਤਰ੍ਹਾਂ ਇਸ ਬਾਰੇ ਗੁਰੂ ਮਹਾਰਾਜ ਜੀ ਦੇ ਅੱਗੇ ਸਾਰਾ ਸਤਿਗੁਰਾਂ ਦਾ ਫਿੱਕਾ ਪੈ ਗਿਆ ਪੈ ਗਿਆ ਸਤਿਗੁਰੂ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਬਹੁਤ ਜਿਹੜੀ ਕਾਂਤ ਦੇ ਉੱਤੇ ਬਹੁਤ ਜ਼ਿਆਦਾ ਤੇਜ ਧਾਕਮ ਪਾ ਰਿਹਾ ਹੈ ਧਾਕਮ ਪਾ ਰਿਹਾ ਹੈ ਜਿਹੜੀਆਂ ਧਾਨਾਂ ਜਿਹੜੀਆਂ ਵਿਸ਼ੇਸ਼ ਕਰਕੇ ਜਿਹੜੇ ਨੇ ਵਿਸ਼ੇਸ਼ ਨਿਪਟਾਈ ਸੇਵਾ ਕੀਤੀ ਨਾ ਉਹ ਹੈ ਦੌਲਤ ਦੀ ਨਾ ਉਹ ਦੌਲਤ ਧਾਈ ਜਿਹੜੀ ਨਾ ਉਹਨੇ ਜਦੋਂ ਵੇਖਿਆ ਉਹ ਵੀ ਬਹੁਤ ਜ਼ਿਆਦਾ ਵਿਸਮੇ ਹੋਈ ਹੈ ਮਹਾਰਾਜ ਜੀ ਰੋ ਕਰਕੇ ਮਹਾਰਾਜ ਹੋਏ ਹਨ ਇਹਦੇ ਨਾਲ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਨਾ ਸ਼ਗਨ ਹੈ ਕਿ ਅਵਸ਼ਗਨ ਹੈ, ਇਹ ਚੰਗਾ ਗੁਣ ਹੈ ਕਿ ਇਹ ਮਾੜਾ ਗੁਣ ਹੈ, ਇਹ ਮਾੜਾ ਗੁਣ ਹੈ। ਔਰ ਕਹਾਣੀਆਂ ਜਿਹੜੀਆਂ ਨਾ ਪਿਆਰੀਆਂ ਬਹੁਤ ਵਿਸ਼ਮਤ ਹੋਈਆਂ ਤੇ ਮਨ ਦਾ ਵਿਚਾਰ ਕਰਦੀਆਂ ਤੇ ਔਰ ਜਿਹੜੇ ਬੱਚਿਆਂ ਦਾ ਜਨਮ ਹੋਇਆ ਸਾਰੇ ਬੱਚੇ ਜਿਹੜੇ ਰੋਂਦੇ ਰੋਂਦੇ ਆਉਂਦੇ ਹਨ, ਰੋਂਦੇ ਮਾਰਦੇ ਹਨ, ਲੇਕਿਨ ਆਹ ਬਾਲਕ ਜਿਹੜਾ ਹੈ ਵਾਹਿਗੁਰੂ ਜੀ ਤੁਹਾਡੇ ਗੁਣ ਫਿਰ ਨੂੰ ਜਨਮ ਆਇਆ ਖਬਰ ਸੁੱਤ ਭਾਗ ਕੇ ਜਦੋਂ ਸੁੱਤ ਲੜਕੇ ਦਾ ਜੇ ਹੋਇਆ ਇੱਕ ਗੱਲ ਸੁਣ ਕੇ ਤਾਂ ਜੇ ਗੱਲ ਸੁਣ ਕੇ ਜਾਣੋ ਕਿ ਬਾਬਾ ਕਾਲੀ ਕਾਲੂ ਜੀ ਨੂੰ ਸਾਰੇ ਜਗਤ ਦਾ ਸੁੱਖ ਜੀ ਦਾ ਸੁੱਖ ਪ੍ਰਾਪਤ ਹੋ ਗਿਆ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਕਹਿੰਦੇ ਹਨ ਜਨਮ ਰਾਮ ਦਾ ਕਿਹੜਾ ਜਾਨ ਜਾਤ ਦਾ ਪ੍ਰਹਾਰ ਦੀ ਜਿਹੜਾ ਜਨਮ ਕਾਲੇ ਘਰ ਦੇ ਬਾਜੀ ਪੇੜਾ ਦਿਓ ਦੇਵ ਬ੍ਰਿਕਸ਼ ਆ ਕੇ ਵਿੱਚ ਲੱਗ ਜਾਵੇ ਲੱਗ ਜਾਵੇ ਅੰਮ੍ਰਿਤ ਹੈ ਵਾਹਿਗੁਰੂ ਜੀ ਦਾ ਸਤਿਗੁਰੂ ਮਹਾਰਾਜ ਪਿਆਰੇ ਵਾਹਿਗੁਰੂ ਜੀ ਦੇ ਕਥਾ ਜੋ ਮੈਂ ਵਰਣਨ ਕਰਾਂਗਾ। ਆਪਣੀ ਕਵਿਤਾ ਜਿਹੜੀ ਹੈ ਯਾਦ ਰੱਖਣਾ ਲੇਕਿਨ

ਕਿ ਸਾਰੇ ਹੋਣ ਤੋਂ ਬਾਅਦ ਨਾ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਸਤਿਗੁਰੂ ਮਹਾਰਾਜ ਜਾਣੇ ਅਣਜਾਣੇ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਜੀ, ਉਹ ਆਪ ਜੀ ਮੁਆਫ਼ੀ ਕਰ ਬਖਸ਼ਣਾ ਕਰੋ। ਕਿਉਂਕਿ ਆਮ ਆਪਾਂ ਦੂਜੇ ਮਤਾਂ ਦੇ ਵਿੱਚ ਵੇਖਦੇ ਹਾਂ ਪਿਆਰਿਓ, ਉੱਥੇ ਮੁਆਫ਼ੀ ਦੀ ਅਰਦਾਸ ਨਹੀਂ ਕੀਤੀ ਜਾਂਦੀ ਹੈ। ਉਹ ਤਾਂ ਕਹਿੰਦੇ ਚਲੋ ਜੀ ਹੋ ਗਿਆ। ਮੈਂ ਇੱਕ ਨਾ ਸੁਣ ਰਿਹਾ ਸੀ ਪਿਆਰਿਓ ਕਿ ਟੀਵੀ ਦਾ ਬਹੁਤ ਵੱਡਾ ਐਂਕਰ ਨਿਊਜ਼ ਚੈਨਲ ਦਾ ਇਹ ਪ੍ਰਤੱਖ ਗੱਲ ਹੋਈ, ਮੈਂ ਖੁਦ ਵੇਖ ਰਿਹਾ ਸੀ ਕਿ ਉਹਨੇ ਸਾਹਿਬਜ਼ਾਦਿਆਂ ਦੇ ਬਾਬਤ ਇਹਨਾਂ ਦੇ ਬਾਬਤ ਨਾ ਉਹਨੇ ਡਾਕੂਮੈਂਟਰੀ ਬਣਾਈ, ਬਹੁਤ ਵਧੀਆ ਪਿਆਰਿਓ, ਬੇਸ਼ੱਕ ਬਹੁਤ ਲਾਜਵਾਬ ਸੀ। ਉਹਨੇ ਬਹੁਤ ਵਧੀਆ ਇੰਟਰੋਡਕਸ਼ਨ ਦਿੱਤਾ ਸਾਹਿਬਜ਼ਾਦਿਆਂ ਦੇ ਬਾਬਤ, ਉਹਨੇ ਬਚਨ ਕੀਤੇ

ਦੀ ਦੇਣ ਹੈ। ਉਹਨੇ ਪਿਆਰਿਓ ਅੱਧਾ ਪੌਣ ਘੰਟਾ ਬਹੁਤ ਵਧੀਆ ਉਹਨੇ ਤੇ ਸਾਹਿਬਜ਼ਾਦਿਆਂ ਦਾ ਇਤਿਹਾਸ ਜਿਹੜਾ ਹੈ ਉਹਦੇ ਉੱਤੇ ਚਾਨਣਾ ਪਾਉਣਾ ਕੀਤਾ। ਫਿਰ ਬਾਅਦ ਦੇ ਵਿੱਚ ਉਹਨੇ ਆਪ ਇਹ ਜੋ ਬਚਨ ਕੀਤਾ ਨਾ, ਉਹ ਬਚਨ ਸੁਣ ਕਰਕੇ ਮਨ ਬੜਾ ਗਦਗਦ ਹੋ ਗਿਆ। ਉਹਨੇ ਕਿਹਾ, ਉਹ ਵਿਦਵਾਨ ਨੇ, ਉਹ ਨਿਊਜ਼ ਚੈਨਲ ਦੇ ਐਂਕਰ ਨੇ, ਕਿ ਮੈਂ ਜਦੋਂ ਇੱਥੇ ਆਇਆ ਨਾ, ਮੈਂ ਕਈ ਦਿਨਾਂ ਦਾ ਰਿਸਰਚ ਕੀਤਾ, ਕਈ ਜਿਹੜੇ ਸਿੱਖਾਂ ਦੇ ਵੱਡੇ ਵੱਡੇ ਸਿੰਘ ਸਾਹਿਬਾਨ ਜਿਹੜੇ ਔਰ ਗਿਆਨੀ ਸੱਜਣ ਵਿਦਵਾਨ ਉਹਨਾਂ ਦੇ ਕੋਲ ਗਿਆ, ਉਹਨਾਂ ਤੋਂ ਮੈਨੇ ਆਹ ਜਾਣਕਾਰੀਆਂ ਪ੍ਰਾਪਤ ਕੀਤੀਆਂ ਤੇ ਸਾਰਿਆਂ ਨੇ ਮੈਨੂੰ ਇੱਕ ਗੱਲ ਜ਼ਰੂਰ ਦੱਸੀ ਹੈ। ਉਹਨਾਂ ਨੇ ਇਹ ਕਿਹਾ ਕਿ ਦੇਖ ਭਾਈ, ਆਹ ਜਾਣਕਾਰੀ ਹੈ, ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਕੀਤਾ, ਇਸ ਤਰ੍ਹਾਂ ਕੀਤਾ, ਤੇ ਉਹ ਹਰ ਕੋਈ ਵਿਦਵਾਨ ਮਹਾਂਪੁਰਖ ਨੇ ਇਹੀ ਬਚਨ ਕੀਤਾ ਕਿ ਭਾਈ ਅੰਤ ਦੇ ਵਿੱਚ ਨਾ ਇਹ ਸਾਡੀ ਮਰਿਆਦਾ ਹੈ, ਬੇਸ਼ੱਕ ਤੂੰ ਜਿਹੜਾ ਨਿਊਜ਼ ਚੈਨਲ ਦਾ ਐਂਕਰ ਹੈ, ਲੇਕਿਨ ਤੂੰ ਗੱਲ ਸਾਹਿਬਜ਼ਾਦਿਆਂ ਦੀ ਕਰ ਰਿਹਾ, ਗੁਰੂ ਘਰ ਦੀ ਗੱਲ ਕਰ ਰਿਹਾ, ਸਾਡੀ ਮਰਿਆਦਾ ਹੈ ਕਿ ਜੋ ਵੀ ਅਸੀਂ ਬੋਲਦੇ ਨਾ ਅਖੀਰ ਦੇ ਵਿੱਚ ਉਹਦੀ ਮੁਆਫ਼ੀ ਜ਼ਰੂਰ ਮੰਗਦੇ ਹਾਂ ਕਿ ਵਾਹਿਗੁਰੂ ਜੀਓ, ਜਾਣੇ ਅਣਜਾਣੇ ਦੇ ਵਿੱਚ ਬੋਲਦੇ ਹਾਂ, ਬਹੁਤ ਸਾਰੀਆਂ ਗਲਤੀਆਂ ਹੋ ਗਈਆਂ, ਆਪ ਜੀ ਜਾਣੀ ਜਾਣ ਹੋ, ਭੁੱਲਾਂ ਚੁੱਕਾਂ ਦੀ ਸ਼ਿਮਾ ਬਖਸ਼ਣੀ।

ਗੱਲ ਕਰੀਏ, ਵਾਹਿਗੁਰੂ ਜੀ ਦੇ ਬਾਬਤ ਕੁਛ ਬੋਲੀਏ, ਇਨਸਾਨ ਅਲਪਾਗਿਆ ਹੈ, ਨਾ ਸਮਝ ਹੈ, ਜਾਣੇ ਅਣਜਾਣੇ ਕੋਈ ਗਲਤੀ ਹੋ ਗਈ, ਉਹਦੀ ਪਹਿਲੇ ਹੀ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਅਤੇ ਉਹਨੇ ਆਪ ਪਿਆਰਿਓ ਬਹੁਤ ਵਧੀਆ ਪ੍ਰਚਾਰ ਕੀਤਾ, ਨਿਊਜ਼ ਚੈਨਲ ਦੇ ਰਾਹੀਂ ਦੱਸਿਆ, ਸਾਹਿਬਜ਼ਾਦਿਆਂ ਦੀ ਡੋਲ, ਉਹ ਮਾਫ਼ੀ ਮੰਗਦਾ ਹੈ। ਕਹਿਣ ਦਾ ਮਤਲਬ ਦੇਖੋ ਕਿ ਕਵੀ ਰਾਜ ਜੀ ਨੇ ਇੱਥੇ ਜੋ ਵਚਨ ਕੀਤਾ ਕਿ ਅੰਧ ਬਧਰ ਪਿੰਗ ਨਗਨ ਮ੍ਰਿਤਕ ਰੁਧਤ ਅਪਾਰਥ, ਇਹ ਸਾਧ ਸੰਗਤ ਜੀ, ਇਹ ਖਾਸ ਕਰਕੇ ਇਹ ਸ਼ਬਦ ਜਿਹੜੇ ਤੇ ਤੁਸੀਂ ਵੀ ਸੁਣਦੇ ਆ, ਅੰਧ ਬਧਰ ਪਿੰਗ ਨਗਨ ਮ੍ਰਿਤਕ ਕਰਕੇ, ਇਹ ਖਾਸ ਕਰਕੇ ਪਿਆਰਿਓ ਜਿਹੜੇ ਕਵੀ ਹੁੰਦੇ ਹਨ, ਕਵਿਤਾਵਾਂ ਹੁੰਦੀਆਂ ਨਾ, ਉਹਨਾਂ ਦੇ ਇਹ ਦੋਸ਼ ਮੰਨੇ ਜਾਂਦੇ ਹਨ। ਇਹ 6 ਤਰ੍ਹਾਂ ਦੇ ਦੋਸ਼ ਜਿਹੜੇ ਹਨ ਕਵਿਤਾਵਾਂ ਦੇ ਵਿੱਚ, ਕਿਉਂਕਿ ਇਹ ਸਾਰਾ ਗ੍ਰੰਥ ਜਿਹੜਾ ਕਵਿਤਾ ਦੇ ਵਿੱਚ ਆਇਆ ਹੈ। ਅੰਧ ਦਾ ਮਤਲਬ ਹੁੰਦਾ ਪਿਆਰਿਓ ਸਭ ਤੋਂ ਵੱਡਾ ਜਿਹੜਾ ਦੁੱਖਣ ਹੈ, ਕਿ ਜਿਸ ਵਿੱਚ ਪਿਛਲੇ ਮੰਨੇ ਪ੍ਰਮੰਨੇ ਕਵੀਆਂ ਦੇ ਬੰਦੇ ਹੋਏ ਜਿਹੜੇ ਤਰੀਕੇ ਹੁੰਦੇ ਹਨ, ਉਹ ਤੋਂ ਉਲਟ ਹੋ ਜਾਣਾ, ਭਾਵ ਕਿ ਉਹ ਜਿਹੜਾ ਉਹਦੇ ਵੱਲ ਧਿਆਨ ਨਹੀਂ ਦੇਣਾ ਹੈ, ਕਿਉਂਕਿ ਕਵਿਤਾ ਦੀ ਇੱਕ ਮਰਿਆਦਾ ਹੁੰਦੀ ਹੈ ਪਿਆਰਿਓ। ਕੋਈ ਵੀ ਕਵੀ ਜਿਹੜਾ ਨਾ, ਭਾਵੇਂ ਜੋ ਮਰਜ਼ੀ ਜਾਤ ਪਾਤ ਦਾ ਹੋਵੇ, ਉਹਦੀ ਇੱਕ ਮਰਿਆਦਾ ਹੁੰਦੀ ਹੈ, ਉਹਦੇ ਇੱਕ ਪਾਠ ਪੜਾਏ ਜਾਂਦੇ ਕਿ ਭਾਈ ਕਿ ਇਸ ਤਰ੍ਹਾਂ ਇਸ ਤਰੀਕਿਆਂ ਦੇ ਨਾਲ ਆਪਾਂ ਨੇ ਕਵਿਤਾਵਾਂ ਕਰਨੀਆਂ, ਆਪਾਂ ਨੇ ਇਹਦੀ ਰਚਨਾ ਕਰਨੀ ਹੈ। ਲੇਕਿਨ ਪਿਆਰਿਓ ਕਈ ਕਵੀ

ਦੋ ਤਿੰਨ

ਤਾਰ ਇਹਨਾਂ ਨੇ ਬਨ ਰਹਿ ਗਈ ਤੇ ਇਹਨਾਂ ਅਲੰਕਾਰ ਨੂੰ ਬੋਲ ਕੇ ਭਾਈ ਤੇ ਇੱਕ ਦ੍ਰਿਸ਼ਟਾਂਤ ਜਿਹੜਾ ਹੈ ਉਹ ਦੇਣਾ ਹੈ ਜਿਸ ਤਰ੍ਹਾਂ ਦੇਣਾ ਵੀ ਹੈ ਕਿ ਨੇ ਖਾਸ ਤਰ੍ਹਾਂ ਕੇ ਸੂਰਜ ਦਾ ਦ੍ਰਿਸ਼ਟਾਂਤ ਦਿੱਤਾ ਸੀ ਕਿ ਸੂਰਜ ਮਹਾਰਾਜਾਂ ਦੇ ਪ੍ਰਤਾਪਾਵੇ ਦੇ ਵਿੱਚ ਮਹਾਰਾਜ ਜਿਹੜੇ ਸੂਰਜ ਪਰਪੇ ਹੁੰਦਾ ਕਿਤੇ ਸੂਰਜ ਕਰਨੇ ਹੋ ਜਾਂਦੇ ਹਨ ਉਹ ਅੰਦੇ ਸੇ ਹੋ ਜਾਂਦੇ ਹਨ ਪ੍ਰਕਾਸ਼ ਹੋਵੇ ਨਿੰਦਾ ਰੂਪੀ ਉਲੂ ਬਣੇ ਹੋ ਜਾਂਦੇ ਹਨ ਵੀ ਉਲੂ ਸੂਰਜ ਦਾ ਪ੍ਰਕਾਸ਼ ਹੁੰਦਾ ਸੂਰਜ ਦੂਰ ਹੋ ਜਾਂਦਾ

ਬੇਨਤੀ ਕਰਾਂਗੇ ਲੇਕਿਨ ਬੇਨਤੀ ਨਹੀਂ ਕਰਾਂਗੇ ਗਲਤ
ਮਸਲੇ ਪਿੰਡ ਦੇ ਦਲ ਇੱਕ ਪਾਸੇ ਦੀ ਤੋੜ ਕਰਕੇ

ਦੂਜੇ ਪਾਸੇ ਲੈ ਕੇ ਚੱਲ ਜਾਂਦੇ। ਦੂਜੇ ਕਈ ਵਾਰੀ ਮਾਫ਼ ਕਰ ਦਿੰਦਾ ਕਰੋ ਪਿਆਰਿਓ, ਕਈ ਵਾਰੀ ਮੈਂ ਵੀ ਮਾਨ ਜੋ ਮੈਂ ਗੋਤੀ ਮੈਂ ਬੇਨਤੀ ਕਰਨਾ ਕਿ ਨਾ ਅਥੀ ਕਰ ਦੇ ਤੇ ਕਥਾ ਹੋਣੀ ਤੇ ਪਿਆਰਿਓ ਕੋਥਾ 5-10 ਮਿੰਟ ਪਿਆ ਚ ਆਪਣੇ ਤੇ ਦੱਸ ਦਿੰਦੇ। ਮਿੰਟ ਦਾ ਅਸਥਾ ਸਿੰਘਾ ਦੀ ਮੈਂ ਉੱਥੇ ਗਿਆ ਸੀ, ਉੱਥੇ ਇੰਜ ਮੇਰਾ ਉੱਥੇ ਗਿਆ ਉਸੇ ਇੰਜ ਬੋਲਣਾ ਗਿਆ ਉਹਨੇ ਇੱਕ ਮਾਰ ਫੜਾ ਕੇ ਦੀ ਮੈਂ ਹੁਣ ਜਾਣਾ ਕੁਮਾਰ ਜੀ ਮੈਂ ਕਿਹਾ ਕਿ ਮੈਂ ਸੀ ਮੈਂ ਤਾਂ ਬਾਹਰ ਦੇ ਮੁਲਕ ਨਾਲ ਉੱਥੇ ਮੇਰੇ ਪ੍ਰੋਗਰਾਮ ਵਾਸਤੇ ਐਵੇਂ ਮਨ ਘੜਦਾ ਪਿਆਰੇ ਕੋਈ ਗੱਲ ਹੀ ਨਹੀਂ ਹੁੰਦੀ ਹੈ ਪਿਆਰੇ ਮਨ ਕਰਦ ਦੰਨਾ ਜਿਹੜਾ ਤੇ ਲੋਕਾਂ ਨੂੰ ਇਹ ਦਿਖਾਉਣਾ ਕਿ ਮੈਂ ਪਤਾਉਂਦੀ ਕਿ ਨਾ ਬਹੁਤ ਵੱਡਾ ਕਿ ਮੈਂ ਮਾਨ ਮੇਰੀ ਬਹੁਤ ਵੱਡਾ ਮੇਰੀ ਮਾਨ ਹੈ ਜੀ ਬਹੁਤ ਕਹਿ ਦੇਣਾ ਜੀ ਮੇਰਾ ਤਾਂ ਜੀ ਉੱਥੋਂ ਦਾ ਪ੍ਰੋਗਰਾਮ ਸੀ ਅਮਰੀਕਾ ਦਾ ਲੇਕਿਨ ਇੱਥੇ ਮਹਾਂਪੁਰਖ ਕੀ ਨੇ ਕਹਿ ਦਿੱਤਾ ਆਪਣੇ ਤੇ ਬੰਦ ਕਰਨ ਪਿਆ ਜਾ ਜਾ ਮੈਂ ਸਾਰੇ ਦਰਵਾਜ਼ਾ ਕਰ ਦਿੱਤਾ ਤੇ ਕਹਿੰਦੇ ਸਾਰੇ ਤੁਹਾਡੇ ਕੋਲ ਆ ਕੇ ਆ ਸਰਕਾਰੇ ਚੜ੍ਹ ਦੇ ਝਾੜਨ ਦੇ ਲਈ ਆ ਕੇ ਆ ਮੜੇ ਤਾਂ ਇਹ ਨਾਮ ਉਹ ਮਾਂ ਸਿਰਫ ਇਹ ਨਹੀਂ ਕਰਦੇ 15 20 ਮਿੰਟ ਦੇ ਦੇ ਉੱਤੇ ਲਾ ਦੇਣਾ 15 20 ਮਿੰਟ ਦੇ ਕੁਛ ਵੀ ਨਹੀਂ ਹੁੰਦੀ ਆ ਸਿਰਫ ਗੱਲ ਇਹ ਹੈ ਕਿ ਮੇਰੇ ਬੰਦ ਜੀ ਹੁੰਦੀ ਹੈ ਸਾਡੇ ਇੱਕ ਸਾਥ ਦੇ ਜਾਨ ਨੂੰ ਬਿਨਾਂ ਦੇ ਕਿਤੇ ਵਾਰੀ ਅਸੀਂ ਆਪ ਵੇਖ ਹੁੰਦੇ ਹਾਂ ਕਿ ਬੰਦ ਅਸੀਂ ਕਈ ਲੋਕ ਨਾ ਕਿ ਇਸ ਤਰ੍ਹਾਂ ਕਰਨ ਦੇ ਜਗਤ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਜਗਤ ਦੇ ਵਿਚਾਰ ਆ ਕੇ ਕੀਰਤਨੀਆਂ ਜਿਹੜੇ ਬਹੁਤ ਵਧੀਆ ਚਲੋ ਕਰਦੇ ਨੇ ਲੇਕਿਨ ਫਿਰ ਆਪ ਕਰਦੇ ਦਿਖਾਉਣਾ ਕਿ ਨਹੀਂ ਜੀ ਅਸੀਂ ਤਾਂ ਇਸ ਕੰਮ ਨੂੰ ਨਾ ਮੰਨਣਾ ਜੀ ਨਾ ਕਿ ਅਸੀਂ ਤਾਂ ਨਹੀਂ ਬੇਨਤੀ ਕਰਦੇ ਜੀ ਜਦੋਂ ਅਸੀਂ ਆ ਕੇ ਅਸੀਂ ਦੀ ਕਿ ਆ ਅਸੀਂ ਸਾਰੇ ਪ੍ਰੋਗਰਾਮ ਭਰਵਾ ਕੇ ਆ ਦਿੱਤਾ ਸਾਰੇ ਪ੍ਰੋਗਰਾਮ ਉਹ ਤੋਂ ਬਾਅਦ ਪਿਆਰੇ ਜਦੋਂ ਨਾਲ ਹੀ ਉਹਦੇ ਸਾਥ ਦੇ ਆ ਜਦੋਂ ਤੋਂ ਨਿਕਲ ਜੇ ਜੀ ਸਾਡਾ ਦਿੱਤੇ ਪਰ ਕਿੱਥੇ ਰਹਿ ਰਹੇ ਕਹਿੰਦੇ ਜੀ ਇੰਨੀ ਮਾਇਆ ਥੋੜੀ ਘੱਟ ਵੱਧ ਹੋ ਜਾਵੇ ਇਹ ਕੰਮ ਨੂੰ ਕਾਲ ਪੱਤ ਬੰਦੇ ਹਨ ਇੱਕਦਮ ਇਸ ਤਰ੍ਹਾਂ ਦੀਆਂ ਵੀ ਗੱਲਾਂ ਕਰਦੀਆਂ ਨਾ ਪਿਆਰੇ ਉਹ ਕਥਾ ਵੀ ਕਰਦੀਆਂ ਕਰਦੀਆਂ ਨਾ ਪਿਆਰੇ ਕਥਾ ਇੱਕ ਗੱਲ ਦੇ ਤਾਂ ਵੀ ਦੋਸ਼ ਜਾਵੇ ਇਹ ਵੀ ਬਹੁਤ ਵੱਡਾ ਦੋਸ਼ ਮੰਨਿਆ ਜਾਂਦਾ ਵੀ ਬਹੁਤ ਵੱਡਾ ਇਹ ਕੁਝ ਕਰ ਰਹੀ ਹੈ ਤੁਸੀਂ ਦੂਜੀ ਗੱਲ ਆ ਕੇ ਕੀ ਬੋਲਦੇ ਵੀ ਇਹ ਬਾੜ ਕਰ ਕੇ ਹੀ ਕਰ ਲਈ ਗੱਲ ਨੂੰ ਆਪਣੇ ਨਹੀਂ ਜਵਾਬ ਕਰੀ ਜਾਂਦਾ ਇਹ ਵੀ ਇੱਕ ਬਹੁਤ ਵੱਡਾ ਦੋਸ਼ ਹੈ ਇਹ ਵੀ ਇੱਕ ਬਹੁਤ ਵੱਡਾ ਦੋਸ਼ ਹੈ ਫਿਰ ਇੱਕ ਪਿਆਰੇ ਜੀ ਨੌਂ ਰਾਸ ਜਿਹੜੇ ਹਨ ਪਿਆਰੇ ਨੌਂ ਰਾਸ ਦੇ ਉੱਤੇ ਕਵਤਾ ਦੀ ਗੱਲ ਚੱਲ ਰਹੀ ਹੈ ਬਹੁਤ ਟੂੰਕਾ ਗੰਭੀਰ ਵਿਸ਼ਾ ਹੈ ਇਹ ਟੂੰਕਾ ਨੌਂ ਰਾਸ ਦੇ ਹੁੰਦੇ ਹਨ ਨੌਂ ਰਾਸ ਦੇ ਪਿਆਰਿਓ ਇਹ ਨੌਂ ਰਾਸ ਦੀ ਰਾਸ ਹੋ ਗਈ ਆਸ਼ਾ ਦੀ ਰਾਸ ਦੀ ਹੋ ਗਈ ਆਸ਼ਾ ਰਾਗ ਰਾਸ ਹੋ ਗਈ ਵੀਰ ਰਾਸ ਹੋ ਗਈ ਹੋ ਗਈ ਸ਼ਿੰਗਾਰ ਰਾਸ ਹੋ ਗਈ ਆਮ ਰਾਸ ਹੋ ਗਈ ਉਤਰ ਰਾਸ ਹੋ ਗਈ ਹੋ ਗਈ ਇਹ ਰਾਸ ਹੁੰਦੇ ਹੁਣ ਦੇਖੋ ਇਹ ਰਾਸ ਚੱਲ ਰਹੀ ਹੈ ਭਗਤੀ ਦੀ ਗੱਲ ਕਥਾ ਪ੍ਰੇਮ ਦੀ ਗੱਲ ਚੱਲ ਰਹੀ ਹੈ ਮਨ ਦੇ ਵਿੱਚ ਇਹਦਾ ਪ੍ਰੇਮ ਆਇਆ ਕਿ ਨਹੀਂ ਆਇਆ ਵੀ ਮਨ ਦੀ ਗਈ ਕਾਰ ਸਰਵਣ ਕਰਕੇ ਹੁਣ ਦੂਜੀ ਗੱਲ ਯਾਦ ਰੱਖੋ ਜਦੋਂ ਦੀ ਗੱਲਾਂ ਦੀ ਕਥਾ ਆਉਂਦੀ ਹੈ ਪਿਆਰਿਓ ਫਿਰ ਦੇਖੋ ਉਹਦੇ ਵਿੱਚ ਫਿਰ ਇਹ ਰਾਸ ਦੀ ਡੱਲੇਗਾ ਉਹਦੇ ਵਿੱਚ ਵੀਰ ਰਾਸ ਦਾ ਸਰਕਾਰ ਉਹਦੇ ਵਿੱਚ ਵੀਰ ਰਾਸ ਦੀ ਰਚਨਾ ਇਸ ਤਰ੍ਹਾਂ ਦੀਆਂ ਕਥਾਵਾਂ ਦੀ ਰਚਨਾ ਇਸ ਤਰ੍ਹਾਂ ਦੇ ਉਹਨੂੰ ਜਦੋਂ ਪੜੋਗੇ ਪੜ ਕੇ ਉਹ ਵੀਰ ਰਾਸ ਹੋਗੇ ਵਿਚਾਰ ਪੜ ਕੇ ਵੀਰ ਰਾਸ ਦਾ ਸੰਚਾਰ ਹੁੰਦਾ ਕਿ ਵੀਰ ਰਾਸ ਜਿਹੜਾ ਨਾ ਪਿਆਰਿਓ ਸ਼ਿੰਗਾਰ ਰਾਸ ਦੇ ਜਿਹੜੇ ਹਨ ਜਿਹੜੇ ਸ਼ਿੰਗਾਰ ਸ਼ਿੰਗਾਰ ਦੀ ਗੱਲ ਹੁੰਦੀ ਹੈ ਇੱਥੇ ਤਿਆਰ ਦੀ ਗੱਲ ਹੁੰਦੀ ਹੈ ਤਿਆਰ ਰਾਸ ਦੀ ਗੱਲ ਇਸ ਤਰ੍ਹਾਂ ਦੀ ਤਿਆਰ ਰਾਸ ਦੇ ਵਿੱਚ ਕਵਤਾ ਹੋਣੀ ਅਤ ਲਾਜ਼ਮੀ ਹੈ ਅਤ ਲਾਜ਼ਮੀ ਹੈ ਮੇਰੇ ਨੂੰ
ਦਾ ਦੋਸ਼ ਉਹਦੇ ਮਨ ਦਾ ਦੋਸ਼ ਨਾ ਬੇਸ਼ੱਕ ਮੈਂ ਖੁਦ ਮੰਨਦਾ ਹਾਂ ਬੇਸ਼ੱਕ ਸਾਰੀ ਖੁਦ ਮੰਨਦੇ ਦਾ ਦੋਸ਼ ਮੇਰੀ ਰਚਨਾ ਮੇਰੀ ਕੋਸ਼ਿਸ਼ਾਂ ਤੇ ਵੀ ਮੇਰੀ ਹੈ ਨਾ ਮੇਰੀ ਲੇਕਿਨ ਇਹਦੇ ਵਿੱਚ ਇੱਕ ਗੁਣ ਜ਼ਰੂਰ ਹੈ ਜੋ ਮੈਂ ਸ਼ਕਤੀ ਕੋਲ ਕਰੇ ਬੁਨਾ ਇੱਕ ਨਾਮ ਸ਼ਕਤੀ ਕੋਲ ਇਹ ਹੈ ਕਿ ਤਰੰਗਾ ਜਿਸ ਤਰ੍ਹਾਂ ਮੇਰੀ ਹੋਵੇ ਕਿ ਮੇਰੀ ਰਚਨਾ ਮੇਰੀ ਕਵੇ ਤੇ ਮੇਰੀ ਰਚਨਾ ਮੇਰੀ ਇਸ ਤਬਦੀ ਕੀਤੀ ਗਈ ਹੈ ਜੀ ਦੀ ਸਤ ਕੀ ਮਾ ਰਾਜੀ ਦੀ ਮੈਨੇ ਵਡਿਆਈ ਕਰਮਾ ਕੀਤੀ ਹੈ ਮੈਂ ਇਹ ਦੇ ਵਿੱਚ ਗੁਣ ਹੈ ਸਿਆਣੇ ਕਹਿੰਦੇ ਨਾ ਦੇਖੋ ਹੁਣ ਦੂਜਾ ਬਟਨ ਕਰ

ਹਰਦਿਆਲ ਜੀ ਘਰ ਤੋਂ ਬਾਹਰ ਆਏ ਕਹਿੰਦੇ ਕੌਣ ਹੈ ਭਾਈ ਸਵੇਰੇ
ਆਪਣੀ ਮਰਿਆਦਾ ਪੂਜਾ ਪਾਠ ਕਰਕੇ ਆਪਾਂ

Thank you.

ਸ਼ੁਕਰਾਨਾ ਸਤਿਗੁਰੂ ਜੀ ਤਰਸ ਕੀਰਤਨ ਬੱਚੇ ਪਾਸੋਂ ਕੀਰਤਨ ਦੀ ਹਾਜ਼ਰੀ ਪਰਵਾਈ ਸਤਿਗੁਰੂ ਕਰਮੂ ਪਿਆਰੇ ਵੱਲੋਂ ਕੀਰਤਨ ਦੇ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਨਾਮ ਜਾਣੀ ਦੇਣ ਸਭਨਾਂ ਦੀਆਂ ਚਰਚ ਕਲਾ ਆਪਣੇ ਚੰਨਾਂ ਨਾਲ ਪ੍ਰੀਤੀ ਨਾਲ ਜੁੜੀ ਰੱਖਣਾ ਹਰ ਦਮਦਾਨ ਫਤਿਹ ਕਰਨੀ ਯਾਤਰਾ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾਰੀ ਸਾਵੇ ਬੁਲਾਰੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾਰੀ ਸਾਵੇ ਬੁਲਾਰੇ ਬੋਲੋ।

ਬਲਿਹਾਰੀ ਕੁਦਰਤ ਵਸਿਆ ਤਰੰਤ ਨਾ ਜਾਏ ਲਿਖਿਆ ਰਹਾਓ ਜਾਤ ਮਹਿਜੋਤ ਰੁਤ ਮਹਿਜਾਤਾ ਅਗਲ ਗਲਾ ਭਰਪੂਰ ਤੂੰ ਸੱਚਾ ਸਾਹਿਬ ਸਿਫਤ ਵਾਲਿਓ ਦਿਲ ਕੀਤੇ ਸੋ ਪਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਂ।

ਸੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇ ਵਡਸ਼ੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਹਿਣਾ ਨ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਲਾ ਆਖਾਂ ਜੀਵਾਂ ਵਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ

ਜਾਤ ਖਸਮ ਵਸਾ ਰਹਤੀ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀ ਰੇ ਕਰਮ ਸਤਿਗੁਰ ਸ਼

ਸੁਰਾਵ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਖਿਆ ਲਖਾਸ ਧਨ ਧਨ ਸਤ ਸੰਗ।

ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਬਾਹੀ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਿਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਤੁਦ ਜੀ ਜਿਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ।

ਅਨੇਕ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟਿ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ

ਹਾਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਮ੍ਰਿਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੁ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ

ਨਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ

भूख दर्द की एक बार चौपाई को शुभ

ਅਰਦਾਸ ਜਪਨ ਕਰਾਸ ਪਰ ਕੀ ਜਰ ਕਰਾਸ ਪਰ ਆਪ ਹਾਥ ਬਰਾ ਮੋਹਿ ਮਨ ਭਾਤ ਨਜਨ ਵਿਚਾਰ ਕਉ ਮੇਰੀ ਬਚਨ ਮਾਨ ਨੌਕਰੀ ਸੈ ਪ੍ਰਥਮ ਮਨਾ ਕਿਸ਼ਨ ਕਿਸ਼ਨ ਕਬੂ ਨਾ ਧਿਆਨ ਤਨ ਸੁਨ ਧਿਆਨ ਨਤ ਸੋਲ ਨਵ ਲਹਿ ਕੀ ਮੋਰੀ ਸੋਲ ਸੋਲ ਕੀ ਮਹਾ ਪਾਗਲ ਰਨ ਸੋਲ ਰਹਮਨ ਰੋ ਮਹਾ ਲੋ ਮਨ ਕਿਨ ਕਰ ਥਾ ਰੋ ਮਨ ਕਿਨ ਕਰ ਰੋ ਰਖਵਾਦ ਕਰੋ ਬਾਗ ਗਹਿ ਦੀ ਲਾਜ ਵਿਚਾਰ ਅਪਨਾ ਗਿਆਨ ਕਰ ਕਰਪਾ ਕਰੋ ਮਹਾਰ ਪਰਮ ਰਮ ਦਵਾਰ ਪਰੇ ਆਪਣਾ ਜਾਨ ਕਰੋ ਪ੍ਰਤਪਾਨ ਤੁਮ ਸਾਹਿਬ ਮਲ ਕਰ ਸਾਹਿਬ ਮਾਸ ਕਰਨ ਹਰ ਹੱਥ ਉਬਾਰ ਜੋ ਹਮ ਬਰੇ ਸਭ ਤੈ ਉਬਾਰ ਜੋ ਹਮ ਬਰੇ ਸਭ ਪ੍ਰਥਮ ਸਤਨਰੋ ਭਗਵਤ ਕੋ ਧਿਆਨ ਮਾ ਭਗਵਤ ਬਹੁਤ ਕਰਨ ਕਬ ਤਾਪਿਦ ਨਨ ਕਾਪਿਦ ਕਿਸ਼ਨ ਮਤ ਚਰਨ ਚਾਰੋ ਚਾਰੋ ਹੋਏ ਕਮਲ ਹੋ ਸੁਹਾ।

Sri Kriya.

गोविंद दास

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਰਾਮ ਕਲੀ ਆਨੰਦ ਕੋ ਜਨ ਕਾ ਸਤਿਗੁਰ ਪ੍ਰਸਾਦ।

ਸਾਧ ਜਨ

0: ਸ੍ਰੀ ਵਾਹਿਗੁਰੂ ਜੀ ਅਰਦਾਸ
1: ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਸਾਹਿਬ ਸ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।

Thank you.

Thank you.

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਫਤਿਹ, ਸਾਧ ਸੰਗਤ ਜੀ ਦੀ ਫਤਿਹ। ਸਾਧ ਸੰਗਤ ਜੀ ਦੀ ਭਾਰੀ ਕਿਰਤ ਹੋਣ ਕਰਕੇ, ਭਾਰੀ ਕਿਰਤ ਹੋਣ ਕਰਕੇ ਜੁਗਾਰੀ ਕਾਫੀ ਪਰੇਸ਼ਾਨ ਹੈ, ਇਸ ਕਰਕੇ ਕਾਫੀ ਪਰੇਸ਼ਾਨ ਹੈ। ਤਖਤ ਸਚਖੰਡ ਬੋੜ ਗੇਟ ਵੱਲ ਸਚਖੰਡ ਗੁਰੂ ਸੰਧਿਆ ਜੀ ਦੇ ਅੱਗੇ ਬੇਨਤੀ ਵਜੋਂ ਕਾਲ ਰਾਓ ਜੀ ਦੇ ਅੱਗੇ ਬੇਨਤੀ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹਣ ਖੁਸ਼ੀਆਂ ਪ੍ਰਾਪਤ ਕਰੋਗੁਰੂ ਸਤਿ ਸ੍ਰੀ ਅਕਾਲ।

I'm sorry.

Thank you.

I'm not going to be able to do that.

Thank you.

Pensamento.

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ।